ਆਖੇ ਸਭ ਕੋਏ ਕੇ ਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀਆ ਵਡਿਆਈ ਆ ਤੁਦ ਬਿਨ ਸਿੱਧੀ ਕਿਰੈ ਨਾ ਪਾਈਆ ਕਰ ਮਿਲੈ ਨਾ ਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਮਾਇ ਸਾਚਾ ਸਾਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਰਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸੇ।

ਅੱਲਾ ਪੰਜਵਾ ਕਾਹੇ ਰੇ ਮਨ ਚਿਤ ਬਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਰ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ।

ਸੋਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਾਨਨ ਪਿਤਾ ਲੋਕ ਸੁਤ ਬਣਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ।

ਪਹਿਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਉਤਮਾੜੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਵਨ ਅੰਤਰ ਜੀ ਹਰ ਇੱਕ ਪੁਰਖ ਸਮਾਣਾ

ਤੇਰੇ ਕਿਆ ਗੁਣੇ ਅੱਖ ਵਖਾਣਾ, ਜੋ ਸੇਵਾ ਹੈ ਤੁਧ ਜੀ ਜਾਂ ਨਾਨਕ ਤੈਨੂੰ ਕੁਰਬਾਣਾ। ਹਰ ਧਿਆਵੈ ਹੈ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗੁਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਾਲਾ ਹੰਤੂ ਜੀ, ਹਰ ਅਨਕ ਅਨੇਕ ਅਨੰਤਾ।

ਇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜੇ ਅਵਰਣ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ।

ਪਹਿਲਾ ਇਤ ਸਰਵਰ ਡੈ ਭਈ ਨਿਵਾਸਾ ਪਾਣੀ ਪਾਵਕ ਤਨਹ ਕੀਆ ਪੰਖ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ

ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰਨ ਜਾਮ ਲਾਗ ਭਾਵ ਜਲ ਤਰਨ ਕੈ ਜਨ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚਾਉ ਪਾਈ ਪੁਨ ਰਾਛਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਾਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਉਬਾਰੇ ਕਬਿਓ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਾਬਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਨ ਦੈ ਕਰੀਐ ਸਭੈ ਰਣ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹ ਛਾਡ ਕੋਈ ਅਵਰਣ ਤਿਹਾਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝ ਅਬਰੀਐ ਮਰਨ ਕਾਲ ਕਾ ਤ੍ਰਾਸਨ ਮਰੀਐ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰਿਹੋ ਰੱਛਾ ਰਾਖ ਲਿਹੋ ਮੁਹਿ ਰਾਖਣ ਹਾੜੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸੰਭਾਰਾ ਨਮਸਕਾਰ ਹੈ ਤਾਹ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕਉ ਹਮਾਰੀ ਸਕਲ ਪ੍ਰਜਾ ਜਿਨ ਆਪ ਸੰਭਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਬਲ ਮੋਹ ਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰ ਅਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ

ਧਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਧਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਲ ਮਉ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਦ ਭੇਦਾ ਜਾ ਕੋ ਭੇਵ ਨ ਪਾਵਦ ਬੇਦਾ ਤਾ ਕਉ ਕਰ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਭੇਵ ਆਪ ਆਪਣੀ ਬੁੱਧ ਜਿਤੀ ਵਰਣਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ

ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀ ਅਨ ਕਉ ਛੈ ਕਰਤਾ ਸ੍ਰੀ ਅਸ ਧੋਜੋ ਜਾ ਭੈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਭ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ ਸੁਣੈ ਮੂੜ ਚਿੱਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਰ ਚਾਉ ਪਾਈ ਕੋ ਕਹੈ ਚਾਉ ਪਾਈ ਸੰਬਤ ਸਤਰ ਹੈ ਸਹਿਸ ਭਣਜੈ ਅਰਧ ਸਹਿਸ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਐ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਫ ਜੂੰ ਦੋਹਰਾ

ਚਾਓ ਪਈ। ਮੈਂ ਨਾ ਗ੍ਰਿਸਹ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬਹੁ ਨਾ ਤਿਹਾਉ ਕਾਨ ਸੁਨੇ ਪਹਿਚਾਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ।

ਜਿਮ ਵਿਚਾਰ ਆਪਣਾ ਜਾਨ ਮੁਜਾਏ ਪ੍ਰਤ ਪਰੀਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚਲੈ ਰਾਖੇ ਆਪ ਮੋਹਿ ਔਰ ਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿ ਮੈਂ ਦਾਸ ਨਿਹਾਰਾ

ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮਾਇਆ ਨੂੰ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤ ਬਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ ਦਾਸ ਜਾਣਦਾ ਹੈ ਹਾਥ ਉਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਬਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤ੍ਰ ਚਾਰੋ ਚੂਕ ਹੋਏ ਕਬ ਲਿਹੋ ਸੁਧਾਰੋ ਕਬਿਓ ਬਾਚੋ ਦੋਹਰਾ

ਕਛ ਨਾਹੀਂ। ਜਲ ਤੇ ਉਪਤਰੰਗ ਜਉ ਜਲ ਹੀ ਬਿਕਸ ਮਾਹਿ ਦੋਹਰਾ। ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੁਨ ਛੇ ਪੁਤੇ ਸਭ ਹੂੰ ਕਹਿਤੋ ਸੁਨਾਏ ਕਾ ਬਾਚਨ ਦੋਹਰਾ। ਠਾਠ ਭਇਓ ਮੈਂ ਜੋਰ ਕਰੂ ਬਚਨ ਕਹਾ ਸਿਰ ਨਿਆਏ। ਪੰਥ ਚਲੈ ਤਬ ਜਗਤ ਮੈਂ ਜਪ ਤੁਮ ਕਰੋ ਸਹਾਏ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ। ਅੰਤ ਲਹਾਂਗੇ ਮੁਕਤ ਫਲ ਪਾਵਹਾਂਗੇ ਭਗਵੰਤ ਦੋਹਰਾ। ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼ ਦੋਹਰਾ। ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇ ਤੋ ਸੁਰਗ ਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚਾਉ ਪਾਈ। ਜੋ ਇਹ ਕਥਾ ਸੁਣੈ ਅਰਗਾ ਵੈ ਦੁਖ ਪਾਪ ਤਿਹਨ ਨਿਆ ਵੈ ਬਿਸਨ ਭਗਤ ਕੀ ਫਲ ਹੋਈ ਆਦਿ ਬਿਆ ਛਪ ਸਕੈ ਨਾ ਕੋਈ। ਸੰਮਤ ਸਤਰਹ ਸਹਸ ਪਚਾਵਨ ਹਾੜਵਦੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੋਹਰਾ। ਨੇਤਰ ਤੁਮਕੇ ਚਰਨ ਤਰ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ। ਸਾਧ ਅਸਾਧ ਜਾਨੋ ਨਹੀਂ ਬਾਦ ਸਬਾਦ ਬੇਬਾਦ ਗ੍ਰੰਥ ਸਕਲ।

ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਬੜਿਆਈਆ ਸ਼ਬਦ ਉਤਾਂ ਗਾਬ ਹੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ

ਦਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਉਹ ਸਗਲ ਮਨੋਹਰਤ ਪੂਰੇ ਸਗਲ ਮਨੋਹਰਤ ਪੂਰੇ ਆਨੰਦ ਸੁਣੋ ਵੱਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁੱਖ

ਉਧਰ ਮਾਹੇ ਸੁਣ ਕੈ ਜਮ ਕੇ ਦੂਤ ਨਾਈ ਤੇਰਾ ਚੜ ਜਾਹੇ ਭਾਉ ਜਲ ਬਿਖਮਸ ਗਾਹੁ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸੋ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜਿਆ ਬੈਤ ਦਿਆਂ ਹੇ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣ ਨਾ ਗੁਰ ਨਾਉ।

ਚਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਸਾਧ ਸੰਗਤ ਜੀ, ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਜੀ। ਕੀਰਤਨ ਕਰਦਿਆਂ ਜਥੇ ਪਾਸੋਂ ਬੇਅੰਤ ਭੁੱਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣਯੋਗ ਹੋ, ਆਸ ਰੱਖਦੇ ਹਾਂ ਆਪ ਗਲਤੀ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਹੁਣ ਆਪ ਜੀ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ ਹੋਰਾਂ ਪਾਸੋਂ ਚੱਲ ਰਹੀ ਗੁਰਬਾਣੀ ਦੀ ਲੜੀ ਵਾਰ ਵਿਚਾਰ ਆਪ ਜੀ ਸ਼ਰਮ ਕਰੋ ਜੀ। ਸੋ ਜਿੰਨੇ ਵੀ ਸਤਸੰਗ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

0: يكمل
1: لي
0: يكمل
1: اوكي
0: الله يجزيك.

जुग अटल पतत पावन भगत वत्सल कृपा निदान चवर ताकत दी मालक निमाणिया दी मान नीताणिया दी तान नियोटिया दी ऊट अति नियासरिया दी आसरी धन धन श्री गुरु ग्रंथ साहब सतगुरु जी दे वड्डा तेरा दरबार सच्चा तुद तखत सिर शाह पातशाह नेह चल चौर छत वड्डे दरबार विच जुड़ बैठ के वड्डे कियां वड्याइयां करन वास्ते आपां जुड़ बैठे हाँ। मेरे तो पहला कीर्तन दे राही उस वाहिगुरु जी की सिफत सलाह गुरमुख प्यारे गुरु घर के कीर्तनिए कर रहे सन गुर शब्द की विचार रल मिल के आप सच्चे पातशाह जी का जो सुनेहा है जो शब्द राही सानू सिख्या उपदेश दिता गुरु जी ने उदी विचार आप अज संगरांद दा दिहाड़ा सावन महीने की शुरुआत आ अपनियां विचारां दा केंद्र जिहड़ा है ए सावन दा महीना होवेगा। गुरमत दी रोशनी अंदर कोशिश करांगे सच्चे पातशाह जी तो असीसां पहलां आपां प्राप्त करिए तुहानू सारिआं नू जी आया कहिंदा होया ਗੁਰਫਤਿਹ ਦੀ ਸਾਂਝ ਵਾਸਤੇ ਬੇਨਤੀ ਕਰਦਾ ਹਾਂ। ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਰਦਾਸ ਕਰਦੇ ਹਾਂ ਆਪਾਂ ਸਾਰੇ ਕਰਦੇ ਹਾਂ ਸਾਡੇ ਗੁਰੂ ਨੇ ਸਾਨੂੰ ਅਰਦਾਸ ਕਰਨ ਦੀ ਬਖਸ਼ਿਸ਼ ਕੀਤੀ ਆ। ਲੋੜ ਆ ਕੁਝ ਚਾਹੀਦਾ ਕੁਛ ਅਰਦਾਸ ਕਰ ਜੀ ਕੀ ਵਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਆਪਾਂ ਕਰਦੇ ਹਾਂ। ਇਹ ਵੱਖਰੀ ਗੱਲ ਹੈ ਅਸੀਂ ਅਰਦਾਸ ਕਿਸ ਵਾਸਤੇ ਕਰਦੇ ਹਾਂ ਕਰਦੇ ਤਾਂ ਤੂੰ ਠਾਕੁਰ ਤੁਮ ਪੈ ਅਰਦਾਸ ਆ ਗੁਰੂ ਅੱਗੇ ਕਰਦੇ ਕਿ ਨਾ ਸਤਿਗੁਰ ਪਾਸ ਬੇਨੰਤੀਆਂ ਕਰਦੇ ਹਾਂ ਆਪਾਂ ਸਾਡੀ ਅਰਦਾਸ ਸਾਡੀ ਸਾਰਿਆਂ ਦੀ ਆ ਪਰਿਵਾਰ ਲਈ ਸਾਡੀ ਅਰਦਾਸ ਹੈ ਕਾਰੋਬਾਰ ਲਈ ਸਾਡੀ ਅਰਦਾਸ ਆ ਧਨ ਦੇ ਵਾਸਤੇ ਸਾਡੀ ਅਰਦਾਸ ਆ ਰਿਸ਼ਤੇਦਾਰਾਂ ਦੇ ਵਾਸਤੇ ਆਪਾਂ ਕਰਦੇ ਹਾਂ। ਇਹ ਸਾਡੀ ਰੂਟੀਨ ਦੀ ਅਰਦਾਸ ਜੋ ਰੂਟੀਨ ਵਿੱਚ ਕਰਦੇ ਹਾਂ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ। ਇੱਕ ਅਰਦਾਸ ਜਿਹੜੀ ਪੰਜਵੇਂ ਪਾਤਸ਼ਾਹ ਜੀ ਨੇ ਕੀਤੀ ਆ ਇੱਕ ਉਹ ਅਰਦਾਸ ਆ ਕਹਿੰਦਾ ਜਿਹੜੀ ਮਨ ਵਿੱਚੋਂ ਨਿਕਲਦੀ ਦੁੱਖ ਦੇ ਵਿੱਚੋਂ ਨਿਕਲਦੀ ਆ। ਆਮ ਤੌਰ 'ਤੇ ਤਿੰਨ ਸ਼ਬਦ ਜਿਹੜੇ ਪ੍ਰਚਲਿਤ ਨੇ ਦੁੱਖ ਵੇਲੇ ਅਰਦਾਸ ਸੁੱਖ ਵੇਲੇ ਸ਼ੁਕਰਾਨਾ ਅਤੇ ਸਿਮਰਨ ਹਰ ਵਕਤ ਇਹ ਤਿੰਨ ਸ਼ਬਦ ਜਿਸਨੇ ਵੀ ਇਹਨਾਂ ਸ਼ਬਦਾਂ ਦੀ ਚੋਣ ਕੀਤੀ ਹੈ ਬੜਾ ਸਿਆਣਾ ਗੁਰਮੁਖ ਪਿਆਰਾ ਹੋਵੇਗਾ। ਅਰਦਾਸ ਉਹ ਜਿਹੜੀ ਬੇਬਲਤਾ ਦੇ ਵਿੱਚੋਂ ਨਿਕਲਦੀ ਕਦੀ ਖਿਆਲ ਕਰਨਾ ਸਾਰੇ ਜੀਵਾਂ ਨੂੰ ਪਾਣੀ ਦੀ ਲੋੜ ਆ ਸਾਰਿਆਂ ਨੂੰ ਪਰ ਜਿਹੜੀ ਅਰਦਾਸ ਪਪੀਹਾ ਕਰਦਾ ਕਹਿੰਦਾ ਕੋਈ ਨਹੀਂ ਕਰਦਾ ਪਪੀਹਾ ਅਰਦਾਸ ਕਰਦਾ ਕਿਉਂਕਿ ਉਹਦੀ ਮੇਨ ਲੋੜ ਆ ਪਾਣੀ। ਸਾਨੂੰ ਸਾਰਿਆਂ ਸਾਰੇ ਜੀਵ ਪਾਣੀ ਪੀਂਦੇ ਹੈ ਨਾ ਫਿਰ ਲੇਕਿਨ ਪਪੀਹਾ ਕਿਉਂ ਅਰਦਾਸ ਕਰਦਾ ਕਿਉਂਕਿ ਉਹਦੀ ਜਿੰਦ ਜਾਨ ਆ ਉਹਨੂੰ ਮਿਲਣਾ ਤਾਂ ਆ ਜੇ ਉਹ ਅਰਦਾਸ ਕਰਦਾ ਹੈ ਉਹਦੀ ਅਰਦਾਸ ਦਾ ਫਲ ਆ ਜਦੋਂ ਵਾਹਿਗੁਰੂ ਹੁਕਮ ਕਰਦਾ ਆ। ਮੈਂ ਸ਼ਬਦ ਪੜ੍ਹਦਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ
ਤਾਂ ਦਰ ਸੁਣੀ ਪੁਕਾਰ ਮੇਘੈ ਨੋ ਫੁਰਮਾਨ ਹੋਆ ਵਰਸੋ ਕਿਰਪਾ ਧਾਰ। ਉਹਨੇ ਤੇ ਅਰਦਾਸ ਕੀਤੀ, ਉਹਨੇ ਪੁਕਾਰ ਕੀਤੀ ਆ, ਪੰਜਵੇਂ ਪਾਤਸ਼ਾਹ ਜੀ ਦਾ ਜੈ ਸ੍ਰੀ ਰਾਗ ਵਿੱਚ ਮੁੱਖ ਵਾਕ ਦਾ ਬਚਨ ਹੈ, ਚਾਤਰਕ ਚਿਤਵਿਤ ਤਰਸਤ ਮੇਹ। ਕਿਹੜੀ ਬਾਣੀ ਪੜ੍ਹਨ ਵਾਲੀ ਆਪ ਗੁਰਮੁਖ ਪਿਆਰੇ ਹੋ, ਸਮਝਦੇ ਹੋ, ਚਾਤਰਕ ਚਿਤਵਤ ਤਰਸਤ ਮੇਹ ਕਿਰਪਾ ਸਿੰਧ ਕਿਰਪਾ ਪ੍ਰਵਤਾਰੋ ਹਰ ਪ੍ਰੇਮ ਭਗਤ ਕੋ ਨੀ। ਮੈਂ ਪਪੀਹਾ ਆ, ਮੈਂ ਪਿਆਸਾ ਆ, ਮੇਰੀ ਤੇਰੇ ਅੱਗੇ ਅਰਦਾਸ ਆ, ਮੈਨੂੰ ਜਲ ਚਾਹੀਦਾ, ਮੈਨੂੰ ਪਾਣੀ ਚਾਹੀਦਾ ਆ। ਬਾਬਾ ਕਬੀਰ ਜੀ ਦਾ ਇੱਕ ਸਲੋਕ ਆਉਂਦਾ ਆ, ਇੰਨਾ ਪਾਣੀ ਆ ਪੀ ਲਾ, ਆਪਾਂ ਹੀ ਕਹਿੰਦੇ ਹਾਂ ਇੰਨਾ ਪਾਣੀ ਪੀ ਲਾ, ਸਾਰੀ ਦੁਨੀਆ ਕਾਰਜ ਕਰਦੀ ਤੂੰ ਕਿਉਂ ਨਹੀਂ ਕਰਦਾ, ਇੰਨਾ ਪਾਣੀ ਆ ਇਹਨਾਂ, ਤੂੰ ਹਾਲੇ ਵੀ ਤਿੱਖ ਮਰੇ, ਤੂੰ ਹਾਲੇ ਵੀ ਪਿਆਸਾ ਆ। ਫਿਰ ਆਖਿਆ ਤੇਰੇ ਭਾਗ ਚੰਗੇ ਨਹੀਂ, ਦੁਰਭਾਗ ਆ, ਇੰਨਾ ਪਾਣੀ ਹੋਣ ਦੇ ਬਾਵਜੂਦ ਵੀ ਤੂੰ ਪਾਣੀ ਪੁਕਾਰਦਾ, ਪਾਣੀ ਕੂਕਦਾ ਹੈ। ਕਬੀਰ ਅੰਬਰ ਘਨ ਹਰ ਛਾਇਆ ਬਰਖ ਭਰੇ ਸੋਏ ਤਾਲ, ਚਾਤਰਕ ਜਿਉਂ ਤਰਸਤ ਰਹੇ ਤਿੰਨ ਕੋ ਕੌਣ ਹਵਾਲ। ਇੰਨਾ ਬੱਦਲ ਸਵੇਰੇ ਮੀਂਹ ਪਿਆ, ਗੜੈਂਗੜੈਂ ਕਰਦਾ ਸੀ ਬਰਸਿਆ, ਹੁਣ ਇਤਨਾ ਖੁੱਜਿਆ ਮੀਂਹ ਪਿਆ, ਪਾਣੀ ਆ ਸਾਰੇ ਥਾਵਾਂ 'ਤੇ ਪਿਆ, ਤੂੰ ਹਾਲੇ ਵੀ ਪਿਆਸਾ। ਜਦੋਂ ਆਪਾਂ ਨੇ ਸਾਵਣ ਤੱਕ ਪਹੁੰਚਦੇ ਹਾਂ, ਉਹਦੇ ਤੋਂ ਪਿੱਛੇ ਇੱਕ ਮਹੀਨਾ ਆਪਾਂ ਪਿੱਛੇ ਵਿਚਾਰਿਆ, ਜਦੋਂ ਹਾੜ ਮਹੀਨੇ ਦੀ ਸੰਗਰਾਂਦ ਦਾ ਦਿਨ ਹੋਵੇਗਾ, ਆਪਾਂ ਸੰਗਤ ਕੀਤੀ ਹੋਵੇਗੀ, ਸੁਭਾਵਕ ਹੈ ਸ਼ਬਦ ਸੁਣਿਆ ਹੋਵੇਗਾ, ਆਸਾੜਤ ਪੰਦਾ ਤਿਸ ਲੱਗੇ ਹਰ ਨਾ ਹੋਣਾ ਜਿੰਨਾ ਪਾਸ, ਜਗਜੀਵਨ ਪੁਰਖ ਤਿਆਗ ਕੈ ਮਾਣਸ ਸੰਧੀ ਆਸ, ਦੋਏ ਭਾਏ ਵਿਗੁੱਚੀਐ ਗਲ ਪਈ ਸੋ ਜਮ ਕੀ ਫਾਸ, ਜਿਹਾ ਬੀਜੈ ਸੋ ਲੋਣੈ ਮੱਥੈ ਜੋ ਲੁਖਿਆਸ, ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ, ਜਿਨ ਕੋ ਸਾਧੂ ਭੇਟੀਐ ਸੋ ਦਰ ਗਏ ਹੋਈ ਖਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਟਪਦਾ ਜਿਹੜੀ ਤਪਸ਼ ਆ ਉਹਦਾ ਅਸਰ ਸਾਰਿਆਂ 'ਤੇ ਆ, ਬਨਸਪਤੀ 'ਤੇ ਆ, ਪਸ਼ੂਆਂ 'ਤੇ ਆ, ਪੰਛੀਆਂ 'ਤੇ ਆ। ਤਪਸ਼ ਜਿਹੜੀ ਸੁਕਾਉਂਦੀ ਆ, ਰਸ ਸੋਖਦੀ ਆ, ਸੇਕ ਜਿਹੜਾ ਕਹ ਤਪਸ਼ ਗਰਮੀ ਜਿਹੜੀ ਆ, ਇਕੱਲੀ ਧਰਤੀ ਦਾ ਨਹੀਂ, ਸੱਚ ਜਾਣੇ ਸੂਰਗ ਦੀ ਤਪਸ਼ ਅਤੇ ਧਰਤੀ ਦੀ ਨਮੀ ਨੂੰ ਖਤਮ ਕਰਦੀ ਆ, ਵਿਕਾਰਾਂ ਦੀ ਤਪਸ਼ ਜਿਹੜੀ ਆ, ਪਾਪਾਂ ਦੀ ਤਪਸ਼ ਜਿਹੜੀ, ਅੱਗ ਜਿਹੜੀ ਆ ਸਾਡੇ ਤੁਹਾਡੇ ਮਨ ਨੂੰ ਸੁਕਾਉਂਦੀ ਆ। ਉੱਧਰ ਪਾਣੀ ਦੀ ਲੋੜ ਆ, ਇੱਧਰ ਬਾਣੀ ਦੀ ਲੋੜ ਆ। ਇਹ ਕੁਦਰਤ ਦਾ ਇੱਕ ਸਿਸਟਮ ਆ, ਜਦੋਂ ਅੱਤ ਦੀ ਗਰਮੀ ਪੈਂਦੀ ਆ, ਜੇਠ ਅਤੇ ਹਾੜ੍ਹ ਦਾ ਮਹੀਨਾ ਦੋਨੋਂ ਤਪਦੇ ਆ, ਇਸ ਤਪਸ਼ ਦੇ ਅੰਦਰ ਸਾਰੇ ਪਾਸੇ ਜਿਤਨਾ ਪਾਣੀ ਹੀ ਸੁੱਕ ਗਿਆ, ਨਦੀਆਂ ਨਾਲੇ, ਖਾਸ ਤੌਰ 'ਤੇ ਸਾਡੇ ਪਿੰਡਾਂ ਵਿੱਚ ਛੱਪੜ ਸਰੋਵਰ ਟੋਏ ਟਿੱਬੇ ਬਿਲਕੁਲ ਸੁੱਕ ਜਾਂਦੇ, ਅਤੇ ਪਾਣੀ ਵਿੱਚ ਰਹਿਣ ਵਾਲੇ ਜੀਵ ਜਿਹੜੇ ਆ ਅਰਦਾਸ ਕਰਦੇ ਆ, ਪਾਣੀ ਚਾਹੀਦਾ ਨਾ, ਕੱਲ ਮੱਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਈ। ਜਦੋਂ ਕੱਲ, ਜਦੋਂ ਝਗੜਾ, ਜਦੋਂ ਦੁੱਖ, ਜਦੋਂ ਕਸ਼ਟ, ਜਦੋਂ ਧਰਤੀ 'ਤੇ ਕਸ਼ਟ ਆ, ਸਾਡੀ ਬਾਣੀ 'ਤੇ ਕਹਿੰਦੀ ਹੈ ਧਰਤੀ ਵੀ ਪੁਕਾਰ ਕਰਦੀ ਆ। ਭਾਈ ਗੁਰਦਾਸ ਜੀ ਦਾ ਜਦੋਂ ਸ਼ਬਦ ਪੜ੍ਹਦੇ ਨਾ ਆਪਾਂ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਈ ਪਠਾਇਆ, ਪੁਕਾਰ ਕਿਸ ਦੀ ਆ, ਧਰਤੀ 'ਤੇ, ਧਰਤੀ 'ਤੇ ਰਹਿਣ ਵਾਲੇ ਜੀਵਾਂ ਦੀ, ਕਿਹਦੇ ਅੱਗੇ ਆ, ਪਰਮਾਤਮਾ ਅੱਗੇ, ਕਿਉਂਕਿ ਸਾਜਿਆ 'ਤੇ ਉਹਨੇ ਆ, ਟਿਕਾਇਆ 'ਤੇ ਉਹਨੇ ਆ। ਕੱਲ ਮੱਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੁਣਿਓ ਮਾੜਾ ਜਿਹਾ ਸ਼ਬਦ ਦੀ ਬਣਤਰ ਕੀ ਆ। ਜਦੋਂ ਅੱਤ ਕਲਮਲ, ਅੱਤ ਦੁੱਖ ਦੇ ਅੰਦਰ ਧਰਤੀ ਆ ਅਤੇ ਅਰਦਾਸ ਕਰਦੀ ਆ, ਜਦੋਂ ਅਰਦਾਸ ਕਰਦੀ ਆ ਉਹ ਲਿਵ ਲਾ ਕੇ, ਦੁੱਖ ਵਿੱਚ ਜਦੋਂ ਅਸੀਂ ਅਰਦਾਸ ਕਰਦੇ ਹਾਂ, ਸਾਡੀ ਸੁਰਤ ਜੁੜਦੀ, ਸਾਡਾ ਮਨ ਜੁੜਦਾ, ਅਸੀਂ ਇੱਕ ਇੱਕ ਅੱਖਰ ਜਿਹੜਾ ਸ਼ਬਦ ਜਿਹੜਾ ਅਰਦਾਸ ਦਾ ਉਹਦੇ ਵੱਲ ਧਿਆਨ ਦੇਣਾ ਕਰਦੇ, ਕਿਤੇ ਭੁੱਲ ਨਾ ਜਾਵੇ, ਬਿਲਕੁਲ ਇਕਾਗਰਤਾ, ਜਿਹੜੀ ਦੁੱਖ ਵਿੱਚ ਅਰਦਾਸ ਆ। ਕਿ ਦੁਖੀ ਆਪਾਂ ਸਾਰੇ ਹਾਂ ਨਾ, ਕਿਤੇ ਸਾਡੀ ਇਹ ਅਰਦਾਸ ਸਾਨੂੰ ਅਕਰਨੀ ਆ ਜਾਵੇ ਕਿ ਵਾਹਿਗੁਰੂ ਦੋਏ ਭਾਏ ਵਿਗੁੱਚੀ ਹੈ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ,
ਪਹਿਲਾਂ ਤਾਂ ਭੁੱਲਦਾ ਜੇ ਦੂਜਾ ਹੋਵੇ ਉਹਦੀ ਥਾਂ 'ਤੇ ਦੂਜਾ ਆ ਜਾਵੇ, ਕੋਈ ਵੀ ਆ, ਇੱਕ ਦੀ ਥਾਂ 'ਤੇ ਜਦੋਂ ਦੂਜਾ ਆ ਜਾਵੇ ਉਦੋਂ ਪਹਿਲਾਂ ਭੁੱਲ ਜਾਂਦਾ। ਅਤੇ ਕਹਿਣ ਲੱਗੇ ਅਸੀਂ ਇਸੇ ਕਰਕੇ ਦੁਖੀ ਹਾਂ, ਇਸੇ ਕਰਕੇ ਅਸੀਂ ਭਟਕਦੇ ਫਿਰਦੇ ਹਾਂ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸੈਕਸ ਪਾਏ। ਲਿਵ ਲਾ ਕੇ ਕੀਤੀ ਅਰਦਾਸ ਨੂੰ, ਸੱਚੇ ਸੁਣਿਆ, ਸੱਚ ਨੇ ਸੁਣਿਆ, ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਸੁਣਿਆ। ਅਤੇ ਸੁਣਨ ਤੋਂ ਬਾਅਦ ਉਹਨੇ ਕੀ ਕੀਤਾ, ਧੀਰਗੀ ਦਿੱਤਾ, ਕੋਈ ਗੱਲ ਨਹੀਂ ਵਿਸ਼ਵਾਸ 'ਤੇ ਟਿਕ ਮਾੜਾ ਜਿਹਾ, ਤੈਨੂੰ ਹੌਸਲਾ ਦਿੰਦਾ, ਬਹੁਤ ਵੱਡੀ ਗੱਲ ਹੁੰਦੀ ਆ। ਦੁੱਖ ਵਿੱਚੋਂ ਕੱਢਣ ਤੋਂ ਪਹਿਲਾਂ ਹੌਸਲਾ ਦੇਣਾ, ਡਾਕਟਰ ਪਾਸ ਜਾਂਦੇ ਹਾਂ ਦਵਾਈ ਉਹ ਮਗਰੋਂ ਦਿੰਦਾ, ਪਹਿਲਾਂ ਹੌਸਲਾ ਦਿੰਦਾ, ਕੋਈ ਗੱਲ ਨਹੀਂ ਤੰਦਰੁਸਤ ਹੋ ਜਾਏਗਾ, ਚਿੰਤਾ ਕਰਨ ਦੀ ਲੋੜ ਨਹੀਂ, ਆਹ ਕਿਹੜਾ ਦੁੱਖ ਹੈ ਹੁਣੇ ਦੂਰ, ਇਹ ਹੌਸਲਾ ਆ। ਧੀਰਕ ਦੇਵੈ ਸੈਕਸ ਪਾਏ, ਉਹਨੇ ਧੀਰਕ ਦਿੱਤਾ, ਕੋਈ ਨਹੀਂ ਟਿਕ ਮਾੜਾ ਜਿਹਾ, ਇੰਦਰਿਆਂ ਨੂੰ ਫਰਮਾਇਆ ਬੁੱਠਾ ਸ਼ਿਵਰ ਲਾਏ, ਉਹਨੇ ਹੁਕਮ ਕੀਤਾ ਇੰਦਰ ਨੂੰ, ਬੱਦਲ ਨੂੰ ਆਇਆ ਵਰਸਿਆ, ਉਹ ਜਦੋਂ ਵਰਸਿਆ ਤਾਂ ਉਹ ਧਰਤੀ ਜਿਹੜੀ ਸੁੱਕ ਗਈ ਸੀ, ਉਹ ਧਰਤੀ ਦੇ ਜੀਵ ਜਿਹੜੇ ਕੁਰਲਾ ਰਹੇ ਸਨ, ਉਹ ਧਰਤੀ ਦੀ ਬਨਸਪਤੀ ਜਿਹੜੀ ਸੁੱਕ ਰਹੀ ਸੀ, ਰਸ ਖਤਮ ਹੋ ਰਿਹਾ ਸੀਗਾ, ਉਹ ਧਰਤੀ ਦੇ ਜੀਵ ਜਲ ਵਿੱਚ ਰਹਿਣ ਵਾਲੇ ਜਿਹੜੇ ਕੁਰਲਾ ਰਹੇ ਸਨ, ਜਦੋਂ ਬੁੱਠਾ ਸ਼ਿਵਰ ਲਾਈ ਅਤੇ ਹਰ ਪਾਸੇ ਸਾਰਾ ਜੀਵਨ ਬੜਾ ਵਧੀਆ ਹੋ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਕੁਦਰਤ ਵਿੱਚ ਜੋ ਕੁਝ ਹੈ ਇਹਦੇ ਰਾਹੀਂ ਸਮਝਾਉਂਦੀ, ਇਸ ਕਰਕੇ ਬਾਣੀ ਨੂੰ ਜਦੋਂ ਸਮਝਦੇ ਕਿ ਨਾ ਇਹ ਸਾਡੀ ਇੱਕ ਗੱਲਾਂ ਆਉਂਦੀਆਂ, ਉਹ ਸਾਡੀ ਰੋਜ਼ਮਰਾ ਜ਼ਿੰਦਗੀ ਵਿੱਚ ਵਾਪਰਦਾ ਹੈ। ਭਾਈ ਸਾਹਿਬ ਜੀ ਇਸੇ ਕਰਕੇ ਸ਼ਬਦ ਨਹੀਂ ਪੜ੍ਹਿਆ ਕਿਉਂਕਿ ਭਾਈ ਸਾਹਿਬ ਕੀਰਤਨ ਰਾਹੀਂ ਪੜ੍ਹ ਗਏ ਸੀਗੇ। ਸਾਵਣ ਸਰਸੀ ਕਾਮਣੀ, ਸਾਵਣ ਦਾ ਮਹੀਨਾ ਲਿਖਾਇਆ ਕੀ ਆ, ਮੀਂਹ ਪਿਆ, ਜਲ ਹਰ ਬਰਸਨਹਾਰ, ਮੀਂਹ ਪਿਆ, ਮੀਂਹ ਦੇ ਕਰਕੇ ਸਾਰੇ ਜੀਵਾਂ ਵਿੱਚ ਖੁਸ਼ੀ ਆ ਗਈ ਆ। ਖੇਤੀ ਜਿਹੜੀ ਸਾਡੀ ਕਹਿੰਦਾ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਖੇਤੀ ਪਾਣੀ ਬਿਨਾਂ ਨਹੀਂ ਹੋਵੇਗੀ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀਂ ਦਾਮ, ਪਾਣੀ ਤੋਂ ਬਿਨਾਂ ਖੇਤੀ ਨਹੀਂ ਹੋਵੇਗੀ। ਪਾਣੀ ਜ਼ਰੂਰੀ ਆ, ਬਹੁਤ ਜ਼ਰੂਰੀ ਆ, ਕਿਉਂਕਿ ਡਿਪੈਂਡਡ ਸਾਰਾ ਜੀਵਨ ਪਾਣੀ 'ਤੇ, ਇੱਧਰੋਂ ਸਾਡਾ ਜੀਵਨ ਸਾਰਾ ਬਾਣੀ 'ਤੇ ਡਿਪੈਂਡ ਕਰਦਾ ਹੈ। ਜਦੋਂ ਸਾਵਣ ਦਾ ਮਹੀਨਾ ਆਉਂਦਾ, ਵਰਖਾ ਹੁੰਦੀ ਆ, ਸਾਰੇ ਪਾਸੇ ਹਰਿਆਵਲ ਆ, ਉਹ ਜੀਵ ਰੂਪੀ ਇਸਤਰੀ ਜਿਹਦਾ ਵਿਛੋੜਾ ਆ, ਕਿਉਂਕਿ ਕਿਉਂ ਕੁਰਲਾਹਟ ਸੀ, ਪਾਣੀ ਤੋਂ ਵਿਛੋੜਾ, ਹੋਰ ਕੁਛ ਨਹੀਂ, ਪਾਣੀ ਤੋਂ ਵਿਛੋੜਾ। ਕਦੀ ਆਪ ਜੀ ਨੇ ਜੇ ਬਾਣੀ ਪੜ੍ਹਦੇ ਹੋ, ਮੈਨੂੰ 1412 ਅੰਗ ਤੱਕ ਪਾਵਨ ਵਿੱਚ ਆਉਂਦਾ, ਬਿਲਕੁਲ ਲਾਸਟ ਜਾ ਕੇ ਮੈਂ ਸ਼ਬਦ ਪੜ੍ਹਦਾ ਹਾਂ। ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਖੜੇ ਸੜੇ ਓਏ ਕਾਲੀ ਹੋਈ ਆ ਦੇਹੁਰੀ, ਨਾਨਕ ਮੈਂ ਤਨ ਭੰਗ। ਇੱਕ ਸਰੋਵਰ, ਅਤੇ ਸਰੋਵਰ ਵਿੱਚ ਫੁੱਲ ਬੂਟੇ ਪੈਦਾ ਹੋਏ ਆ, ਸਰੋਵਰ ਵਿੱਚ ਪਾਣੀ ਆ, ਅਤੇ ਪਾਣੀ ਦੇ ਕਰਕੇ ਸਾਰੇ ਹਰੇ ਭਰੇ ਆ। ਜੇ ਫੁੱਲ ਬੂਟੇ ਆ, ਉਹਨਾਂ ਫੁੱਲਾਂ ਦੇ ਉੱਪਰ ਭੌਰੇ ਉੱਡ ਕੇ ਆਉਂਦੇ, ਤਿੱਤਲੀਆਂ ਉੱਡ ਕੇ ਆਉਂਦੀਆਂ, ਰਸ ਲੈਂਦੀਆਂ, ਸੁਗੰਧੀ ਲੈਂਦੀਆਂ, ਲੇਕਿਨ ਤਾਂ ਜੇ ਉਹਨਾਂ ਵਿੱਚ ਸੁਗੰਧੀ ਤਾਂ ਆ ਜੇ ਉਹ ਹਰੇ ਭਰੇ ਆ, ਹਰੇ ਭਰੇ ਇਸ ਕਰਕੇ ਆ ਕਿਉਂਕਿ ਉੱਥੇ ਪਾਣੀ ਆ। ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਕਹਿੰਦੇ ਨੇ, ਮੈਂ ਵੇਖਿਆ ਬੜਾ ਵਧੀਆ ਹਰਿਆ ਭਰਿਆ ਫੁੱਲ ਸੀਗਾ, ਭੋਰਾ ਆ ਕੇ ਸੁਗੰਧੀ ਲਏ ਬੜੀਆਂ, ਅਤੇ ਕੁਝ ਦਿਨਾਂ ਬਾਅਦ ਆ ਕੇ ਵੇਖਿਆ ਕਿ ਉਹ ਸੁੱਕਾ ਪਿਆ, ਜਿਹੜਾ ਹਰਿਆ ਭਰਿਆ ਸੀਗਾ, ਜਿਹੜਾ ਫੁੱਲ ਚਹਿਚਹਾਉਂਦਾ ਸੀ, ਸੁਗੰਧੀ ਸੀਗੀ, ਉਹ ਸੁੱਕਾ ਪਿਆ। ਪੱਬਰ ਤੂੰ ਹਰਿਆਵਲਾ, ਤੂੰ ਹਰਿਆ ਭਰਿਆ, ਕਵਲਾ ਕੰਚਨ ਵਨ, ਤੇਰਾ ਰੰਗ ਜਿਹੜਾ ਕਵਲ ਦਾ, ਜਿਹੜਾ ਕੰਚਨ ਵਰਗਾ, ਸੋਨੇ ਵਰਗਾ ਸੀ, ਕਹਿ ਦੁੱਖੜੇ ਸੜੇ ਹੋਏ, ਦੁੱਖ ਕੀ ਆ ਤੂੰ ਸੜ ਗਿਆ, ਦੁੱਖ ਕੀ ਆ ਤੂੰ ਸੁੱਕ ਗਿਆ, ਸੁੱਕਣ ਦੇ ਕਰਕੇ ਤੇਰਾ ਉਹ ਜੁੱਸਾ ਨਹੀਂ ਰਿਹਾ, ਤੇਰੀ ਉਹ ਦਿਖਾਵਟ, ਤੇਰੀ ਉਹ ਬਨਾਵਟ ਰਹੀ, ਕਾਰਨ ਕੀ ਆ। ਅਗਲੀਆਂ ਦੋ ਪੰਕਤੀਆਂ 'ਚ ਜਵਾਬ ਆ, ਇਹ ਹੈ ਪ੍ਰਸ਼ਨ ਉੱਤਰ।
ਗੁਰਬਾਣੀ ਦੇ ਸਮਝਾਉਣ ਦਾ ਤਰੀਕਾ ਗੁਰੂ ਪਾਤਸ਼ਾਹ ਜੀ ਦਾ। ਇਵੇਂ ਇੱਕ ਸ਼ਬਦ ਹੋਰ ਆਉਂਦਾ ਆ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦਿਓ ਦਿਖਾਈ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਇਹ ਪ੍ਰਸ਼ਨ ਆ, ਪਾ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਕੂੰ ਦੇਸਾਂ, ਸੁਣ ਮੀਤਾ ਹਾਂ ਤੇਰੀ ਸ਼ਰਣਾਈ ਆਇਆ, ਪ੍ਰਭ ਮਿਲੋ ਦਿਓ ਉਪਦੇਸ਼। ਪ੍ਰਸ਼ਨ ਅੱਗੇ ਉੱਤਰਿਆ, ਮਾਣ ਨਾ ਕੀਜੈ ਸ਼ਰਨ ਭਰੀ ਜੈ, ਕਰੈ ਸੋ ਭਲਾ ਮਨਾਈ ਜੈ। ਇਵੇਂ ਇੱਕ ਸ਼ਬਦ ਹੋ ਰਿਹਾ, ਆਨੜੀਏ ਮਾਨੜਾ ਕਾਇ ਕਰੇ ਰਾਗ ਪਲੰਘ, ਆਪਣੜੇ ਕਰ ਹਰ ਰੰਗੋ ਕੀ ਨਾ ਮਾਣੇ, ਸ਼ੋ ਨੇੜੇ ਤਨ ਕਮਲ ਗਏ, ਬਾਹਰ ਕਿਆ ਢੂੰਡੇ ਭੈ ਕੀਆਂ ਦੇ ਸਲਾਈਆਂ ਨੈਣੀ। ਇੱਕ ਸਮਝਾਇਆ ਪ੍ਰਸ਼ਨ ਉੱਤਰ ਦੇ ਰਾਹੀਂ ਸਮਝਾਇਆ, ਇਵੇਂ ਇੱਥੇ ਗੁਰੂ ਬਾਬਾ ਜੀ ਸਮਝਾਉਂਦੇ ਆ। ਕਹਿਣ ਲੱਗੇ ਜਾਣਾ ਮੈਂ ਇਹ ਜਾਣਿਆ ਇਹ ਸਮਝਿਆ, ਪਾਣੀ ਨਾ ਲਾਹਾਂ ਜੈ ਸੇਤੀ ਮੇਰਾ ਸੰਗ, ਮੈਂ ਤੇ ਇਹ ਸਮਝਿਆ ਜਿਸ ਪਾਣੀ ਦੇ ਨਾਲ ਮੇਰਾ ਸੰਬੰਧ ਆ, ਸਰੋਵਰ ਦਾ ਛੱਪੜ ਦਾ ਇਹਦਾ ਸੰਬੰਧ ਕਿਸੇ ਨਦੀ ਨਾਲੇ ਨਾਲੇ ਆ, ਪਿੱਛੋਂ ਪਾਣੀ ਆਉਣਾ ਹੋ ਗਿਆ ਬੰਦ, ਇਹ ਪਾਣੀ ਗਿਆ ਸੁੱਕ, ਜਿਹਦੇ ਕਰਕੇ ਪਾਣੀ ਸੁੱਕਣ ਦੇ ਕਰਕੇ ਮੈਂ ਵੀ ਸੁੱਕ ਗਿਆ, ਮੈਂ ਵੀ ਕਾਲਾ ਫਿਰ ਗਿਆ, ਮੇਰੇ ਵਿੱਚ ਵੀ ਸੁਗੰਧੀ ਨਹੀਂ ਰਹੀ। ਪਿਛੋਕੜ ਕੀ ਆ, ਮੇਨ ਗੱਲ ਕੀ ਆ, ਪਾਣੀ, ਪਾਣੀ ਦਾ ਸੋਮਾ। ਜਾਣਾ ਪਾਣੀ ਨਾ ਲਾਹਾਂ ਜੈ ਸੇਤੀ ਮੇਰਾ ਸੰਗ, ਜਿੱਤ ਡਿੱਠੈ ਤਨ ਪਰ ਫੜੈ ਚੜੈ ਚਵੱਗਣ ਬਨ, ਜਿਹਨੂੰ ਵੇਖਣ ਕਰਕੇ ਜਿਹਦੇ ਕਰਕੇ ਮੇਰਾ ਤਨ ਬੜਾ ਵਧੀਆ ਸੀ, ਮੈਨੂੰ ਚੌਗਣਾ ਰੰਗ ਚੜਿਆ ਹੋਇਆ ਸੀ, ਮੈਨੂੰ ਤੇ ਇਹ ਮਹਿਸੂਸ ਹੁੰਦਾ ਮੇਰਾ ਪਾਣੀ ਦੇ ਨਾਲੋਂ ਵੀ ਛੋੜਾ ਆ। ਜੇ ਪਾਣੀ ਤੋਂ ਵਿਛੋੜੇ ਦੇ ਕਰਕੇ ਆਪਾਂ ਨੂੰ ਕਦੀ ਖਿਆਲ ਕਰਨਾ, ਜਦੋਂ ਪਿਆਸ ਲੱਗੀ ਹੋਵੇ ਕਿ ਨਾ, ਬੰਦਾ ਤੋਂ ਗਲਾਸ ਨਹੀਂ ਲੱਭਦਾ, ਕਿ ਸਟੀਲ ਦਾ ਗਲਾਸ ਲੈ ਕੇ ਆਓ, ਕੱਚ ਦਾ ਲੈ ਕੇ ਆਓ, ਜਦੋਂ ਪਿਆਸ ਲੱਗੀ ਹੈ ਕਿ ਨਾ, ਬੰਦਾ ਟੂਟੀ ਵੱਲ ਵੇਖਦਾ ਅਤੇ ਜਲਦੀ ਜਲਦੀ ਬੁੱਕ ਕਰਦਾ, ਪਾਣੀ ਪੀਣ ਦੀ ਕਰਦਾ। ਅਤੇ ਬਾਣੀ ਕਹਿੰਦੀ ਜਦੋਂ ਭੁੱਖ ਲੱਗੀ ਹੋਵੇ ਤਾਂ ਬੰਦਾ ਉਦੋਂ ਸਵਾਦ ਨਹੀਂ ਦੇਖਦਾ, ਜਦੋਂ ਭੁੱਖ ਲੱਗੀ ਆ ਭੁੱਖੇ ਖਾਵਤ ਲਾਜ ਨਾ ਆਵੇ, ਕਿੱਦਾਂ ਖਾਂਦਾ ਅਸੀਂ ਉਹ ਨਹੀਂ ਕੋਈ ਦੇਖਦੇ, ਉਹਦਾ ਮੇਨ ਮਕਸਦ ਕੀ ਹੈ, ਭੋਜਨ ਖਾਵਾਂ ਮੇਰੀ ਭੁੱਖ ਮਿਟੇ, ਪਾਣੀ ਮਿਲੇ ਮੇਰੀ ਪਿਆਸ ਬੁਝੇ, ਅੱਤ ਬੇਬਲ ਦਾ ਅੱਤ ਤੜਫ ਅੱਤ ਪਿਆਸ ਆ। ਅਤੇ ਜਦੋਂ ਅੱਤ ਦੀ ਪਿਆਸ ਹੁੰਦੀ ਜਦੋਂ ਉਦੋਂ ਬੰਦਾ ਅਰਦਾਸ ਕਰਦਾ, ਅੱਤ ਦਾ ਦੁੱਖ ਹੁੰਦਾ ਜਦੋਂ ਬੰਦਾ ਉਦੋਂ ਜਦੋਂ ਅਰਦਾਸ ਕਰਦਾ, ਇਹ ਅਰਦਾਸ ਕਰਦਾ, ਹੇ ਪ੍ਰਭੂ ਇਸ ਤਪਸ਼ ਤੋਂ ਇਹਨਾਂ ਦੁੱਖਾਂ ਤੋਂ ਇਸ ਕਲਮਲ ਤੋਂ ਬਚਾਉਣ ਵਾਲਾ ਤੇਰੇ ਬਿਨਾਂ ਕੋਈ ਵੀ ਨਹੀਂ, ਪ੍ਰਭ ਤੁਦ ਬਿਨ ਦੂਜਾ ਕੋ ਨਹੀਂ, ਤੇਰੇ ਬਿਨਾਂ ਦੂਜਾ ਕੋਈ ਨਹੀਂ ਗਾ, ਨਾ ਤੇ ਗੁੱਡੀਆਂ ਫੂਕਣ ਨਾਲ ਮੀਂਹ ਪੈਂਦਾ ਸਾਡੇ ਸਮਾਜ ਚੱਲਦਾ ਸੀ ਕਿ ਨਾ, ਨਾ ਤੇ ਚੌਲਾਂ ਦੀ ਨਿਆਜ ਦੇਣ ਨਾਲ ਮੀਂਹ ਪੈਂਦਾ, ਮੀਂਹ ਪੈਂਦਾ ਅਰਦਾਸ ਕਰਨ ਨਾਲ। ਲੰਬੀ ਸਾਖੀ ਹੈ, ਮੈਂ ਉਹਦੇ ਵੱਲ ਨਹੀਂ ਜਾਂਦਾ। ਖਡੂਰ ਸਾਹਿਬ ਦੀ ਆ, ਔਰ ਖਿਆਲ ਕਰਨਾ ਜਿੱਥੇ ਸਾਚਾ ਝੂਠਾ ਆਪਣੇ ਆਪ ਆ ਜਾਂਦਾ, ਜਿੱਥੇ ਚੰਗੀਆਂ ਫਸਲਾਂ ਨਦੀਨ ਆਪਣੇ ਆਪ ਪੈਦਾ ਹੋ ਜਾਵੇਗਾ, ਆਪਣੇ ਆਪ ਬੀਜੀ ਅਸਾਂ ਫਸਲ ਆ, ਨਦੀਨ ਨਹੀਂ, ਘਾਹ ਨਹੀਂ ਬੀਜਿਆ, ਫਸਲ ਬੀਜੀ ਆ, ਲੇਕਿਨ ਘਾਹ ਪੱਟ ਪੱਟ ਕੇ ਬਾਹਰ ਸੁੱਟਦੇ। ਜਿੱਥੇ ਚੰਗੀਆਂ ਚੀਜ਼ਾਂ, ਜਿੱਥੇ ਸੁਗੰਧੀ ਫੁੱਲ ਆ ਸੱਕ ਜਾਣੇ ਹੋ, ਜਿੱਥੇ ਚੰਦਨੇ ਆ, ਉੱਥੇ ਸੱਪ ਆਪਣੇ ਆਪ ਆ ਜਾਂਦੇ ਆ, ਇਹ ਕੁਦਰਤੀ ਆ। ਗੁਰੂ ਪਾਤਸ਼ਾਹ ਜੀ ਦਾ ਟਿਕਾਣਾ ਖਡੂਰ ਸਾਹਿਬ ਦੀ ਧਰਤੀ 'ਤੇ ਆ, ਅਤੇ ਇੱਥੇ ਖਡੂਰ ਸਾਹਿਬ ਇੱਕ ਤਪਾ ਆ ਬੈਠਾ, ਤਪਾ ਦਾ ਕਰੀਏ ਜੋਗੀ ਆ, ਚਲ ਅੱਜ ਕੱਲ੍ਹ ਸਭ ਸਾਹਮਣਾ ਜੋਗੀ। ਹੁਣ ਜੋਗੀ ਜਿਹੜੇ ਆ ਇਹ ਆਪਣੇ ਆਪ ਨੂੰ ਰਿੱਧੀਆਂ ਸਿੱਧੀਆਂ ਦੇ ਮਾਲਕ ਮੰਨਦੇ ਆ, ਕਰਾਮਾਤੀ ਮੰਨਦੇ ਆ, ਕੁਦਰਤੀ ਔੜ ਲੱਗ ਗਈ। ਅੱਗੇ ਕਾਲ ਪੈ ਜਾਂਦੇ ਸੀਗੇ, ਵਰਖਾ ਨਹੀਂ ਹੁੰਦੀ ਸੀ, ਕਾਲ ਪੈ ਜਾਣਾ, ਕਿਉਂਕਿ ਮੀਂਹ 'ਤੇ ਡਿਪੈਂਡ ਸਾਰਾ ਜੀਵਨ ਸੀਗਾ, ਜਦੋਂ ਮੀਂਹ ਨਾ ਪਿਆ ਤਾਂ ਫਸਲਾਂ ਨਹੀਂ ਹੋਣੀਆਂ, ਮੀਂਹ ਨਾ ਪਿਆ ਕਾਫੀ ਸਮਾਂ ਹੋਇਆ ਅਤੇ ਲੋਕ ਤਰ੍ਹਾਂ ਤਰ੍ਹਾਂ ਕਰਨ ਲੱਗੇ। ਜਿਹੜਾ ਉਹ ਜੋਗੀ ਸੀ ਕਿ ਨਾ, ਉਹਨੂੰ ਸੱਜਿਆ ਕਹਿਣ ਲੱਗਾ, ਜਾਓ ਗੁਰੂ ਪਾਤਸ਼ਾਹ ਨੂੰ ਆਖੋ ਮੀਂਹ ਪਵਾਏ। ਇਹਨਾਂ ਖਿਆਲ ਕਰਨਾ ਸਾਡੇ ਗੁਰੂ ਸਾਹਿਬ ਅਰਦਾਸ ਤਾਂ ਕਰਦੇ ਨੇ, ਗੁਰੂ ਪਾਤਸ਼ਾਹ ਨੇ ਇੱਕੋ ਗੱਲ ਕਹੀ ਆ, ਰੱਬ ਦੀ ਰਜ਼ਾ ਵਿੱਚ ਦਖਲ ਨਹੀਂ ਦੇਣਾ, ਜੋ ਰੱਬ ਕਰਦਾ ਠੀਕ ਕਰਦਾ। ਆਪਾਂ ਅਰਦਾਸ ਕਰਦੇ, ਬੇਨਤੀ ਕਰਦੇ ਹਾਂ ਪਰਮਾਤਮਾ ਦੇ
ਹੱਥ ਵਸ ਵਿੱਚ ਆ। ਬਾਣੀ ਦਾ ਬਚਨ ਆਉਂਦਾ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਮੀਂਹ ਪਵਾਇਆ ਤੇ ਕਿਹਨੇ ਪਵਾਇਆ? ਰੱਬ ਨੇ। ਕਿਹਾ ਉੱਠ ਉੱਠ ਦੇਖੋ ਬੱਪੜੇ, ਇਸ ਮੇਘ ਹੱਥ ਕਿਛ ਨਾਹੀਂ, ਜਿਨ ਇਹ ਮੇਘ ਪਠਾਇਆ ਤਿਸ ਰਾਖੂ। ਮੀਂਹ ਬੱਦਲ ਕਿਹਨੇ ਭੇਜਿਆ? ਰੱਬ ਨੇ। ਮੀਂਹ ਪਰਮਾਤਮਾ ਪਵਾਉਂਦਾ, ਹੋਰ ਕੋਈ ਨਹੀਂ। ਉਹਦੇ ਹੱਥ ਵਸ ਵਿੱਚ ਉਹ ਜੋ ਚਾਹਵੇ ਕਰਦਾ, ਉਹਦੀ ਮਰਜ਼ੀ ਆ। ਬਹੁਤ ਪੈ ਜਾਂਦਾ, ਕਦੀ ਨਹੀਂ ਵੀ ਪੈਂਦਾ। ਇੱਥੇ ਤਾਂ ਬਹੁਤਾ ਜੀਵਨ ਜਿਹੜਾ ਪੀਣ ਦਾ ਪਾਣੀ ਜਿਹੜਾ ਹੈ ਉਹ ਵੀ ਮੀਂਹ ਦੇ ਪਾਣੀ 'ਤੇ ਡਿਪੈਂਡ ਕਰਦਾ। ਉਸ ਜੋਗੀ ਨੇ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ। ਜਦੋਂ ਕੁਝ ਦਿਨ ਲੰਘੇ, ਕਹਿਣ ਲੱਗੇ ਗੁਰੂ ਅੰਗਦ ਦੇਵ ਜੀ ਨੂੰ, ਆਖੋ ਜਾਂ ਮੀਂਹ ਪਵਾਓ, ਜੇ ਨਹੀਂ ਪਵਾਉਣਾ ਤਾਂ ਮੈਂ ਪਵਾਵਾਂਗਾ, ਪਰ ਮੈਂ ਤਾਂ ਪਵਾਵਾਂਗਾ ਜੇ ਗੁਰੂ ਜੀ ਨਗਰ ਛੱਡ ਜਾਣ, ਪਿੰਡ ਛੱਡ ਜਾਣ। ਗੁਰੂ ਪਾਤਸ਼ਾਹ ਤਾਂ ਗੱਲ ਆਈ, ਸੱਚੇ ਪਾਤਸ਼ਾਹ ਕਹਿਣਗੇ ਤੁਹਾਨੂੰ ਮੀਂਹ ਚਾਹੀਦਾ, ਕੋਈ ਗੱਲ ਨਹੀਂ, ਅਸੀਂ ਚਲੇ ਜਾਂਦੇ ਹਾਂ। ਗੁਰੂ ਪਾਤਸ਼ਾਹ ਖਡੂਰ ਸਾਹਿਬ ਛੱਡ ਕੇ ਬਾਹਰ ਚਲੇ ਗਏ ਅਤੇ ਜੋਗੀ ਬੈਠ ਗਿਆ ਹੁਣ ਤਪੱਸਿਆ ਕਰਨ। ਆਪਣੇ ਮੰਤਰ ਪੜ੍ਹਦਾ ਸਕ ਜਾਣਿਓ, ਅਸੀਂ ਅੱਜ ਵੀ ਮੰਤਰਾਂ 'ਤੇ ਵਿਸ਼ਵਾਸ ਕਰਦੇ, ਟੂਣਿਆਂ 'ਤੇ ਵਿਸ਼ਵਾਸ ਕਰਦੇ ਹਾਂ, ਤੰਤਰਾਂ 'ਤੇ ਵਿਸ਼ਵਾਸ ਕਰਦੇ। ਅੱਜ ਵੀ ਅਸੀਂ ਅਮਰੀਕਾ ਵਿੱਚ ਆ ਕੇ ਵੀ, ਪੜ੍ਹੇ ਲਿਖੇ ਹੋ ਕੇ ਵੀ, ਅਸੀਂ ਬਹੁਤ ਕੁਝ ਕਰਦੇ ਹਾਂ। ਆਪਾਂ ਆਪਣੇ ਘਰਾਂ ਵੱਲ ਨਿਗਾਹ ਮਾਰ ਕੇ ਦੇਖੀਏ, ਸਾਨੂੰ ਸਾਰਿਆਂ ਨੂੰ ਪਤਾ ਸੀ ਕੀ ਕੁਝ ਕਰਦੇ ਹਾਂ। ਸਾਡੇ ਗੁਰੂ ਸਾਹਿਬ ਨੇ ਉਦੋਂ ਸਾਨੂੰ ਰੋਕਿਆ, ਉਦੋਂ ਹਰ ਤਰੀਕੇ ਦਾ, ਹਰ ਮਸਲੇ ਦਾ ਹੱਲ ਆ। ਪਰਮਾਤਮਾ ਅੱਗੇ ਅਰਦਾਸ ਕਰੀਏ, ਕੋਈ ਨਾ ਕੋਈ ਢੰਗ ਤਰੀਕਾ ਪਰਮਾਤਮਾ ਬਣਾਏਗਾ, ਬਣਦਾ ਆ। ਮੰਤਰਾਂ 'ਤੇ ਵਿਸ਼ਵਾਸ ਕਰਨ ਵਾਲੇ ਉਦੋਂ ਦੇ ਰਾਜੇ, ਵੱਡੇ ਵੱਡੇ ਰਾਜੇ ਜਿਹੜੇ ਆ, ਜਿਹੜੇ ਮੰਤਰਾਂ 'ਤੇ ਵਿਸ਼ਵਾਸ ਕਰਦੇ ਸੀ, ਲੇਕਿਨ ਹਿੰਦੁਸਤਾਨ ਉਹਨਾਂ ਦੇ ਮੰਤਰਾਂ ਕਰਕੇ ਸਦੀਆਂ ਤੱਕ ਗੁਲਾਮ ਬਣ ਗਿਆ। ਚਾਰ ਸ਼ਬਦ ਆ ਬਾਬਰ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇੱਕ ਸ਼ਬਦ ਦੇ ਅੰਦਰ ਵਿਚਾਰ ਦਿੱਤੀ ਆ, ਬਾਬਰ ਹਮਲਾ ਕਰਨ ਵਾਸਤੇ ਆ ਰਿਹਾ, ਇੱਥੋਂ ਦੇ ਪਠਾਣਾਂ ਨੂੰ ਆਖਿਆ, ਕਿਉਂਕਿ ਉਹ ਮੁਗਲ ਬਾਹਰੋਂ ਆਇਆ, ਪਠਾਣ ਇੱਥੇ ਹਾਕਮ ਜਿਹੜੇ ਨੇ, ਰਾਜ ਕਰਦੇ ਨੇ, ਇਹਨਾਂ ਨੂੰ ਆਖਿਆ ਬਾਬਰ ਫੌਜ ਲੈ ਕੇ ਆ ਰਿਹਾ। ਅਤੇ ਉਹ ਭੱਜ ਗਏ ਜੋਗੀਆਂ ਕੋਲ, ਬਾਬਿਆਂ ਕੋਲ, ਬਾਬਾ ਜੀ ਉਹ ਆ ਰਿਹਾ, ਉਹ ਫੌਜ ਲੈ ਕੇ ਆ ਰੱਖਣ ਲੱਗੇ, ਜਾਓ ਬੈਠੋ ਤੁਸੀਂ, ਕੋਈ ਗੱਲ ਅਸੀਂ ਮੰਤਰ ਪੜ੍ਹਾਂਗੇ। ਬਾਬਰ ਦੀ ਫੌਜ ਹਮਲਾ ਨਹੀਂ ਕਰੇਗੀ ਜੀ, ਕਰੇਗੀ ਅੰਨੀ ਹੋ ਜਾਵੇਗੀ। ਉਹ ਬਹਿ ਗਏ, ਜਿਹਨੇ ਹੋਰ ਸਾਨੂੰ ਸਾਡੇ ਵਰਗੇ ਵਿਹਲੜ ਜਿਹੜੇ ਲੈ ਕੇ ਸਾਰੇ ਬਿਠਾਲੇ, ਫਿਰ ਉਹ ਮਾਲਾ ਅਤੇ ਪੜ੍ਹੋ ਮੰਤਰ, ਬਾਬਰ ਦੀ ਫੌਜ ਹਮਲਾ ਨਾ ਕਰੇ। ਬਾਬਰ ਆਇਆ, ਹਮਲਾ ਕੀਤਾ, ਲੁੱਟਿਆ, ਪੁੱਟਿਆ, ਕੁੱਟਿਆ। ਇਹ ਸ਼ਬਦ ਪੜ੍ਹਨੇ ਨਾ, 417 ਪਾਵਨ ਅੰਗ 'ਤੇ ਦੋ ਸ਼ਬਦ ਆ, ਕਦੀ ਪੜ੍ਹਿਓ, ਉਹ ਪੜ੍ਹਨ ਨਹੀਂ ਹੁੰਦੇ। ਜੋ ਦੁਰਦਸ਼ਾ ਉਦੋਂ ਹੋਈ ਸੀਗੀ, ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਨੂੰ, ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣਾ ਹਦੂਰ, ਆਦੇਸ਼ ਬਾਬਾ ਆਦੇਸ਼, ਆਦ ਅੰਤ ਤੇਰਾ ਕਿਨੇ ਨਾ ਪਾਇਆ, ਤੂੰ ਕਰ ਕਰ ਦੇਖੇ ਵੀ। ਇਹ ਇੱਕ ਸ਼ਬਦ ਆ, ਉਦੋਂ ਦੇ ਹਾਲਾਤ ਆ। ਇਹਨਾਂ ਸ਼ਬਦਾਂ ਵਿੱਚ ਜ਼ਿਕਰ ਆਉਂਦਾ, ਕੋਟੀ ਹੂੰ ਪੀਰ ਵਰਜ ਰਹਾਏ, ਕਰੋੜਾਂ ਪੀਰ ਫਕੀਰ ਪਕੜ ਕੇ ਬਿਠਾ ਲਏ। ਕੋਟੀਓ ਪੀਰ ਵਰਜ ਰਹਾਏ, ਜਾ ਮੀਰ ਸੁਣਿਆ ਧਾਇਆ, ਜਦੋਂ ਦੇਖਿਆ ਕਿ ਉਹ ਬਾਦਸ਼ਾਹ ਬਾਬਰ ਆ ਰਿਹਾ। ਥਾਨ ਮੁਕਾਮ ਜਲੇ ਬਿਜ ਮੰਦਰ, ਮੁਸ ਮੁਸ ਕੋਇਰ ਰੁਲਾਇਆ। ਕਹਿਣ ਲੱਗੇ ਬਾਬਰ ਦੀ ਫੌਜ ਨੇ ਲੁੱਟਿਆ, ਅੱਗਾਂ ਲਾ ਕੇ ਸਾੜ ਦਿੱਤਾ, ਸ਼ਹਿਜ਼ਾਦਿਆਂ ਨੂੰ ਪਕੜਿਆ, ਮਿੱਟੀ 'ਚ ਰੋਲਿਆ, ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰ ਚੱਲ ਆਇਆ। ਉਹ ਮੰਤਰਾਂ 'ਤੇ ਵਿਸ਼ਵਾਸ ਕਰਨ ਵਾਲੇ ਸਨ। ਅੱਜ ਖਡੂਰ ਸਾਹਿਬ ਦੀ ਧਰਤੀ 'ਤੇ ਅਜਿਹੀ ਘਟਨਾ ਵਾਪਰੀ, ਜੋਗੀ ਮੰਤਰਾਂ ਵਾਲਾ ਅਤੇ ਉਹ ਮੰਤਰ ਪੜ੍ਹਨ ਬਹਿ ਗਿਆ। ਹੁਣ ਲੋਕ ਕਹਿੰਦੇ ਮੀਂਹ ਪਵਾ, ਕਹਿੰਦਾ ਜ਼ੋਰ ਲਾ ਰਿਹਾ ਆਪਣਾ। ਜਦੋਂ ਨਾ ਮੀਂਹ ਪਿਆ ਤਾਂ ਲੋਕ ਖਹਿੜੇ ਪੈ ਗਏ, ਕਹਿਣ ਲੱਗਾ ਮੇਰੇ ਹੱਥ 'ਚ ਫੜਿਆ ਹੋਇਆ ਮੀਂਹ, ਮੈਂ ਤਾਂ ਆਪਣੀ ਵਾਹ ਲਾਈ ਆ। ਉਧਰੋਂ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਪਿੰਡ ਗਏ ਸੀ ਬੱਸ ਸਰਕੇ, ਜਦੋਂ ਮੁੜ ਕੇ ਆਏ ਵੇਖਿਆ ਕਿ ਖਡੂਰ ਸਾਹਿਬ ਵਿੱਚ ਚਹਿਰ ਪਹਿਰ ਹੈ ਨਹੀਂ, ਰੌਣਕਾਂ ਹੈ ਨਹੀਂ, ਅਤੇ ਪੁੱਛਿਆ, ਕਹਿਣ ਲੱਗੇ ਗੁਰੂ ਜੀ ਕੱਲ੍ਹ ਦੇ ਗਏ ਹੋਏ ਆ। ਕਿਉਂ ਗਏ ਆ? ਮਾਫ ਕਰਨਾ, ਉਹਨਾਂ ਦਾ ਨਾਮ ਸੀ ਖੈਰੇ। ਇਹਨਾਂ ਖੈਰੇ ਜਿਮੀਦਾਰਾਂ ਨੇ ਕਿਹਾ ਗੁਰੂ ਪਾਤਸ਼ਾਹ ਜੀ ਨੂੰ ਪਿੰਡੋਂ ਬਾਹਰ ਕਢਾ ਦਿੱਤਾ, ਜੋਗੀ ਦੀ ਆਖਿਆ ਲੈ ਕੇ ਮੀਂਹ ਪਵਾਉਣ ਕਰਕੇ। ਅਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਜਿਹੜੇ ਮਾਲਕ ਨੇ ਮੀਂਹ ਪਵਾਉਣਾ ਸੀ ਉਹ ਤਾਂ ਘਰੋਂ ਬਾਹਰ ਕੱਢ ਮਾਰਿਆ, ਚਲੋ ਜਾ ਕੇ ਖਿਮਾ ਮੰਗੀ, ਵਾਪਸ ਲੈ ਕੇ ਆਈਏ। ਖੈਰ ਉਹ ਗਲੀ ਸਾਖੀ ਆ। ਮੇਰੇ ਕਹਿਣ ਦਾ ਭਾਵ ਇਹ ਆ, ਸਭ ਕੁਝ ਵਾਹਿਗੁਰੂ ਪਰਮਾਤਮਾ ਦੇ ਹੱਥ ਵਿੱਚ ਹੈ। ਜੇ ਉਹ ਜੀਵ ਸਮਝ ਸਕਦੇ ਆ,
ਕਲ ਵੱਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਕ ਸਿਪਾਹੀ ਇੰਦਰਿਆਂ ਨੂੰ ਫਰਮਾਇਆ ਮੀਂਹ ਬੁੱਠਾ ਸ਼ੇਬਰ ਲਾਈ ਜੇ ਉਹ ਸਮਝ ਸਕਦੇ ਆ ਜੇ ਪਪੀਹਾ ਸਮਝ ਸਕਦਾ ਆ ਅਸੀਂ ਤਾਂ ਮਨੁੱਖ ਹਾਂ ਅਸੀਂ ਨਹੀਂ ਸਮਝ ਸਕਦੇ ਸਾਨੂੰ ਤਾਂ ਗੁਰਬਾਣੀ ਦਾ ਗਿਆਨ ਮਿਲਿਆ ਸਾਡੇ ਤਾਂ ਕੋਲ ਗੁਰੂ ਆ ਜਿਹੜੇ ਸਾਨੂੰ ਸਮਝਾਉਂਦੇ ਆ ਜਿਹਨਾਂ ਨੂੰ ਮੱਥਾ ਟੇਕਦੇ ਹਾਂ ਕਿ ਕੀ ਕੁਝ ਕਰਨ ਵਾਲਾ ਸਭ ਕੁਝ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੈ। ਖੈਰ ਅਰਦਾਸ ਪ੍ਰਵਾਨ ਹੋਈ, ਜੀਵਾਂ ਦੀ ਅਰਦਾਸ ਪ੍ਰਵਾਨ ਹੋਈ, ਧਰਤੀ ਦੀ ਅਰਦਾਸ ਪ੍ਰਵਾਨ ਹੋਈ, ਮੀਂਹ ਪਿਆ। ਇਸ ਮਹੀਨੇ ਨੂੰ ਜਿਹੜਾ ਨਾਮ ਦਿੱਤਾ ਗਿਆ ਉਹ ਸਾਵਣਿਆ ਦੋ ਸ਼ਬਦਾਂ ਦਾ ਮੇਲ ਆ, ਸਾਵਾ ਵਣ। ਜਿਹੜੇ ਬਜ਼ੁਰਗ ਬੈਠੇ ਆ ਤੈਨੂੰ ਪਤਾ ਸਾਵਾ ਕਿਹਨੂੰ ਕਹਿੰਦੇ ਆ? ਹਰੇ ਰੰਗ ਨੂੰ। ਪੁਰਾਣੇ ਜਿਹੜੇ ਬਜ਼ੁਰਗ ਆ ਨਾ ਇਹ ਤਾਂ ਹੁਣੇ ਖੇਲਿਆ ਗ੍ਰੀਨ ਗਰੋਨ 'ਤੇ, ਅਸੀਂ ਹਰਾ ਵੀ ਨਹੀਂ ਕਹਿੰਦੇ ਹੁਣ ਤਾਂ। ਸਾਵਾ ਵਣ, ਵਣ ਜਿਹੜਾ ਸਾਵਾ ਹੋ ਗਿਆ, ਵਣ ਜਿਹੜਾ ਬਨਸਪਤੀ ਜਿਹੜੀ ਆ, ਰੁੱਖ ਜਿਹੜੇ ਇਹ ਹਰੇ ਭਰੇ ਹੋ ਗਏ ਨੇ। ਮਿਲ ਪਾਣੀ ਜਿਉਂ ਹਰੇ ਬੂਟ, ਜਿਵੇਂ ਪਾਣੀ ਮਿਲਣ ਕਰਕੇ ਬੂਟੇ ਹਰੇ ਭਰੇ ਹੋ ਗਏ ਆ। ਸੂਕੇ ਹਰੇ ਕੀਏ ਖਿਨਮਾਈ, ਅੰਮ੍ਰਿਤ ਦਿਸ ਸੰਕ ਜਵਾਈ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕੋ ਦੀਨੀ ਆਪਣੀ ਸੇਵ। ਬੱਚੇ ਪੜ੍ਹਦੇ ਨੇ ਖਿਨਵੇਂ ਹਰੇ ਕੀਏ ਖਿਨਮਾਏ, ਇੱਕ ਪਲ ਵਿੱਚ ਹਰੇ ਕਰ ਦਿੱਤੇ, ਕਿਵੇਂ? ਕਿਉਂਕਿ ਜਲ ਮਿਲ ਗਿਆ। ਇੱਥੇ ਦੋ ਗੱਲਾਂ ਦਾ ਜ਼ਿਕਰ ਕੀਤਾ ਬਾਣੀ ਨੇ, ਮੈਂ ਦੋ ਸ਼ਬਦ ਪੜ੍ਹੇ ਵੀ ਸੀਗੇ। ਸਾਵਣ ਆਇਆ ਹੇ ਸਖੀ ਕੰਤ ਹੈ ਚਿੱਤ ਕਰਿਓ, ਗ੍ਰਸਤੀ ਜੀਵਨ ਆ, ਮਿਲਾਪ ਚਾਹੀਦਾ ਆ, ਆਪਾਂ ਵਿਛੜਦੇ ਹਾਂ। ਵਿਛੜਨ ਦਾ ਕਾਰਨ ਸੰਸਾਰ ਦੇ ਪਦਾਰਥ, ਹੋਰ ਕੁਛ ਨਹੀਂ ਗਾ। ਆਪਣੀਆਂ ਲੋੜਾਂ ਦੇ ਕਰਕੇ ਅਸੀਂ ਪਰਿਵਾਰ ਨਾਲੋਂ ਸਮਾਜ ਨਾਲੋਂ ਵਿਛੜਦੇ ਹਾਂ। ਵਿਛੜਦੇ ਹਾਂ ਜਦੋਂ ਉਹ ਸਮਾਂ ਯਾਦ ਆਉਂਦਾ ਆ ਜਿਹਨਾਂ ਦਾ ਮਿਲਾਪ ਹੈ ਉਹਨਾਂ ਨੂੰ ਵੇਖਦੇ ਹਾਂ। ਜਦੋਂ ਉਹਨਾਂ ਨੂੰ ਵੇਖਦੇ ਤਾਂ ਮਨ ਵਿੱਚ ਵਿਚਾਰ ਆਉਂਦੀ ਹੈ ਮੇਰਾ ਵੀ ਮਿਲਾਪ ਹੋਵੇਗਾ। ਕਿੰਨਾ ਵਧੀਆ ਮੌਸਮ ਆ, ਜਲ ਥਲ ਨੀਰ ਭਰੇ, ਸੀਤਲ ਪਵਨ ਝੁਲਾਰ ਦੇ, ਸੇਜੜੀਆਂ ਸੁਯਨ ਹੀਰੇ ਲਾਲ ਗੁੜਨਦੀਆਂ, ਸ਼ੁਭਰ ਕੱਪੜ ਭੋਗ ਸਭ ਕੁਝ ਆਇਆ। ਇੱਕ ਬੱਚੀ ਵਿਆਹੀ ਆ, ਸਹੁਰੇ ਘਰ ਦੇ ਸਾਰੇ ਸੁੱਖ ਆ, ਸਭ ਕੁਝ ਉਹਦੇ ਕੋਲ ਆ, ਗਹਿਣੇ ਗੱਟੇ ਵੀ ਆ, ਸੋਹਣੇ ਕੱਪੜੇ ਵੀ ਆ, ਖਾਣ ਦੇ ਪਦਾਰਥ ਵੀ ਆ, ਵਧੀਆ ਬਿਸਤਰਾ ਵੀ ਆ, ਇੱਥੋਂ ਤੱਕ ਉਹ ਸੁਹਾਗ ਦੀ ਨਿਸ਼ਾਨੀ ਸ਼ੁਭਰ ਗੋਟੇ ਵਾਲੀ ਚੁੰਨੀ ਵੀ ਉਹਦੇ ਕੋਲ ਹੈ, ਸ਼ੁਭਰ ਕੱਪੜ ਭੋਗ ਸਭ ਕੁਝ ਹੋਣ ਦੇ ਬਾਵਜੂਦ ਜੇ ਨਹੀਂ ਤਾਂ ਉਹਦਾ ਮਾਲਕ ਉਹਦੇ ਕੋਲ ਨੀਗਾ। ਅਤੇ ਬਾਪੂ ਜੀ ਕਹਿੰਦੇ ਆ ਨਾਨਕ ਪਿਰੀ ਵੀ ਹੋਣੀ ਤੱਤੀਆਂ, ਉਹਦੇ ਤੋਂ ਬਿਨਾਂ ਇਹ ਚੀਜ਼ਾਂ ਤੱਤੀਆਂ ਲੱਗਦੀਆਂ ਚੰਗੀਆਂ ਨਹੀਂ ਲੱਗਦੀਆਂ। ਇਹਦਾ ਭਾਵ ਕੀ ਆ? ਹਰ ਚੀਜ਼ ਚੰਗੀ ਲੱਗਦੀ ਹੈ ਤਾਂ ਜੇਕਰ ਜਿਹਦੇ ਨਾਲ ਸਾਡਾ ਜੀਵਨ ਜੁੜਿਆ ਹੋਵੇ ਉਹ ਸਾਡੇ ਕੋਲ ਹੋਵੇ। ਸਾਵਣ ਆਇਆ ਹੇ ਸਖੀ ਕੰਤ ਹੈ ਚਿੱਤ ਕਰਿਓ, ਬੜਾ ਕਲੀਅਰ ਬਚਨ ਓਪਨ ਆ, ਮੇਰਾ ਚਿੱਤ ਕਰਦਾ ਆਪਣੇ ਪਤੀ ਨਾਲ ਮਿਲਣ ਨੂੰ, ਪਰ ਕਰਾਂ ਕੀ? ਨਾਨਕ ਝੂਰ ਮਰੋਂ ਦੁਹਾਗਣੀ ਜਿਨ ਅਵਰੀ ਲਾਗਾ ਨੇ ਉਹ। ਨਾਨਕ ਹੈ ਸਾਵਣ ਆਇਆ ਹੇ ਸਖੀ ਜਲ ਹਰ ਬਰਸਨਹਾਰ, ਸਾਵਣ ਦਾ ਮਹੀਨਾ ਆਇਆ, ਮੀਂਹ ਪਿਆ, ਜਲ ਹਰ ਬਰਸਨਹਾਰ, ਔਰ ਮੀਂਹ ਪਵੇਗਾ, ਨਾਨਕ ਸੁੱਖ ਸਵਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਉਹ ਸੁਖੀ ਵਸਤੀਆਂ ਨੇ ਜਿਨ੍ਹਾਂ ਦਾ ਪਿਆਰ ਆ। ਇਹ ਕੁਝ ਵੇਖ ਕੇ ਪਾਤਸ਼ਾਹ ਕਹਿੰਦੇ ਨੇ ਦੋ ਬਾਰਾਂਮਾਂ ਆ, ਦੋਹਾਂ ਦੇ ਸ਼ਬਦ ਬੜੇ ਬਹੁਤ ਨੇੜੇ ਨੇੜੇ ਆ। ਸਾਵਣ ਸਰਸਮਾਨਾ ਘਣ ਵਰਸੇ ਰੁੱਤ ਆਏ, ਘਣ ਬੱਦਲ ਨੂੰ ਕਹਿੰਦੇ ਨੇ, ਉਹ ਬੱਦਲ ਦੇ ਵਰਸਣ ਦੀ ਰੁੱਤ ਆ ਗਈ, ਮੀਂਹ ਪੈਣ ਲੱਗਾ ਆ। ਮੇਰੇ ਮਨਾ ਤੂੰ ਸੁੱਕਾ ਪਿਆ ਹਲੇ, ਤੂੰ ਵੀ ਹਰਿਆ ਭਰਿਆ ਹੋ, ਤੂੰ ਵੀ ਰਸ ਵਾਲਾ ਬਣ। ਸਾਵਣ ਸਰਸਮਾਨਾ ਘਣ ਵਰਸੈ ਰੁੱਤ ਆਏ, ਮੈਂ ਮਨ ਤਨ ਸ਼ੌ ਭਾਵੈ, ਮੇਰਾ ਮਨ ਅਤੇ ਤਨ ਸ਼ੌ ਮਾਲਕ ਨੂੰ ਮਿਲਣਾ ਚਾਹੁੰਦਾ ਆ। ਸਾਡੀਆਂ ਧੀਆਂ ਭੈਣਾਂ ਬੱਚੀਆਂ ਜਿਹੜੀਆਂ ਵਿਆਹੀਆਂ ਆ ਉਹਨੂੰ ਪੁਰਾਤਨ ਨਾਮ ਦਿੱਤਾ ਸੁਹਾਗਣ, ਅੱਜ ਕੱਲ੍ਹ ਬਰਾਈਡ ਕਹਿੰਦੇ ਤੁਸੀਂ ਨਾ, ਪੁਰਾਣਾ ਗੁਰਬਾਣੀ ਨਾਮ ਦਿੱਤਾ ਸੁਹਾਗਣ। ਉਹਦੇ ਲੱਛਣ ਕੀ ਆ, ਉਹ ਕਿਹੋ ਜਿਹੀ ਹੁੰਦੀ ਆ? ਮੈਂ ਨਹੀਂ ਕਹਿ ਰਿਹਾ, ਮੈਂ ਬਾਣੀ ਦੀ ਗੱਲ ਕਰਨ ਲੱਗਾ। ਸਹਿ ਕੀ ਸਾਰ ਸੁਹਾਗਣ ਜਨ, ਤਜ ਅਭਿਮਾਨ ਸੁਖ ਰਲੀਆਂ ਮਨ, ਤਨ ਮਨ ਦੇ ਨਾ ਅੰਤਰ ਰੱਖੈ, ਅਵਰਾ ਦੇਖ ਨਾ ਸੁਨੇ ਅਪੱਖ ਹੈ, ਸੋ ਕਤ ਜਾਨੈ ਪੀਰ ਪਰਾਈ, ਜਾਂ ਕੇ ਅਰਦ ਅੰਤਰ ਦਰਦ ਨਾ ਪਾਈ। ਇੱਕ ਤੀਜੇ ਪਾਤਸ਼ਾਹ ਜੀ ਦਾ ਬਚਨ ਆ, ਸੂਹਬ ਤਾਂ ਸੁਹਾਗਣੀ,
ਇਹ ਸੂਹੇ ਵੇਸ ਵਾਲੀਏ ਤੂੰ ਤਾਂ ਸੁਹਾਗਣੇ ਆ, ਮੰਨ ਲੈ ਸੱਚ ਨਾਉ, ਸਤਿਗੁਰ ਆਪਣਾ ਮਨਾਏ ਲੈ, ਰੂਪ ਚੜੀ ਤਾਂ ਅਗਲਾ ਦੂਜਾ ਨਾ ਹੀ ਥਾਉ, ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋ ਗਈ, ਐਹਨ ਇਸ ਲਾਗੈ ਭਾਉ, ਨਾਨਕ ਸੁਹਾਗਣ ਕਾ ਕਿਹਾ ਚਿਹਨ ਹੈ। ਦਿਖਾਵਾ ਕੀ, ਪਹਿਚਾਣ ਕੀ ਹੈ ਸੁਹਾਗਣ ਦੀ? ਅੰਦਰ ਸੱਚ, ਮੁੱਖ ਉਜਲਾ, ਖਸਮ ਹੈ ਮਾਹੀ ਸਮਾਏ, ਇਹ ਅਸਲ ਸੁਹਾਗਣ ਦੀ ਵਿਚਾਰ। ਇਹੀ ਗੁਣ ਉਸ ਗੁਰਮੁਖ ਪਿਆਰੇ ਦੀ ਜਿਹੜਾ ਗੁਰੂ ਨਾਲ ਜੁੜੇ ਆ, ਇਹੀ ਗੁਣ ਇੱਕ ਭਗਤ ਦੀ ਆ। ਭਗਤ ਗੁਰੂ ਦਾ ਸਿੱਖ ਜੁੜਿਆ ਹੋਇਆ ਆਪਣੇ ਮਾਲਕ ਦੇ ਨਾਲ, ਗੁਰੂ ਦੇ ਨਾਲ, ਉਹ ਗੁਰੂ ਤੋਂ ਬਿਨਾਂ ਦੂਜਾ ਨਹੀਂ ਉਹ ਸਮਝਦਾ, ਉਹਦੇ ਲਈ ਦੂਜੀ ਨਾ ਹੀ ਜਾਏ, ਕੋਈ ਥਾਂ ਨਹੀਂ ਗਈ ਗੁਰੂ ਤੋਂ ਬਿਨਾਂ, ਉਹ ਕਿਸੇ ਨੂੰ ਹੋਰ ਚਿਤ ਵਧਾ ਨਹੀਂਗਾ। ਕੇਵਲ ਅਤੇ ਕੇਵਲ ਮੁੱਖ ਉਹਨੇ ਗੁਰੂ ਨੂੰ ਰੱਖਿਆ, ਜਿਵੇਂ ਸੁਹਾਗਣ ਨੇ ਆਪਣੇ ਪਤੀ ਨੂੰ ਰੱਖਿਆ। ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਉਂਦੇ, ਇੱਥੇ ਉਹ ਭਗਤ ਹੈ ਜਿਹੜੇ ਚੰਗੇ ਲੱਗਦੇ ਉਹਦੀ ਸਿਫਤਸਲਾਹ ਕਰਦੇ। ਇੱਕ ਉਹ ਆ, ਇੱਕ ਮੂਲ ਨਾ ਬੁੱਝਣ ਆਪਣਾ ਅਣ ਹੁੰਦਾ ਆਪ ਗਣਾਏਂਦੇ, ਇੱਕ ਆਪਣੇ ਸਾਡੇ ਵਰਗੇ ਆ ਜਿਹਨਾਂ ਨੂੰ ਪਤਾ ਹੀ ਕੁਛ ਨਹੀਂਗਾ। ਸਾਵਨ ਸਰਸਵਨਾ ਘਣ ਵਰਸੈ ਰੁੱਤ ਆਏ, ਮੈਂ ਮਨ ਤਨ ਸ਼ੋਹ ਪਾਵੈ, ਫਿਰ ਪਰਦੇਸ ਸਦਾਏ, ਫਿਰ ਘਰ ਨਹੀਂ ਆਵੈ, ਮਰ ਗਿਆ ਹਾਵੈ, ਦਾਮਨ ਚਮਕ ਡਰਾਏ, ਸੇਜ ਅਕੇਲੀ ਖਰੀ ਦੋਹੇਲੀ, ਮਰਨ ਪਿਆ ਦੁੱਖ ਮਾਏ, ਹਰ ਬਿਨ ਨੀਂਦ ਭੂਖ ਕੋ ਕੈਸੀ, ਕਾਪੜ ਤਨ ਨਾ ਸੁਖਾਵੇ, ਨਾਨਕ ਸਾ ਸੁਹਾਗਣ ਕੰਤੀ ਜੇ ਪਿਰ ਕਹੇ ਅੰਕ ਸਮਾਵੇ। ਸੁਹਾਗਣ ਕੌਣ ਹੈ? ਬਾਰਾਂਵਾਂ ਬਾਣੀ ਦਾ ਸਮੁੱਚਾ ਸਬਜੈਕਟ ਇਹ ਆ। ਸਾਵਣ ਦਾ ਮਹੀਨਾ ਵੀ ਸਾਨੂੰ ਕੁਝ ਅਜਿਹੀ ਵਿਚਾਰ ਦਿੰਦਾ ਜਿੱਥੇ ਮਿਲਾ ਪਿਆ ਦੁਨੀਆਂ ਦੇ ਜਿੰਨੇ ਵੀ ਦੁੱਖ ਆਖਣਾ, ਜਿੰਨੇ ਵੀ ਦੁੱਖ ਹੈ ਕੁਛ ਵੀ ਨਹੀਂ ਗਏ, ਇਹਨਾਂ ਦਾ ਇਲਾਜ ਆ। ਲੇਕਿਨ ਸਭ ਤੋਂ ਵੱਡਾ ਦੁੱਖ ਜਿਹੜਾ ਉਹ ਵਿਛੋੜੇ ਦਾ ਆ, ਵਿਛੋੜਾ ਦੁੱਖ, ਵਿਛੋੜਾ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ, ਵਿਛੋੜੇ ਦਾ ਦੁੱਖ, ਵਿਛੜੇ ਹਾਂ ਅਸੀਂ। ਅਤੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਪਾਣੀ ਤੋਂ ਵਿਛੜ ਕੇ ਹਰਿਆਵਲ ਬਨਸਪਤੀ ਦਾ ਕੀ ਹਾਲ ਹੈ, ਪਾਣੀ ਤੋਂ ਵਿਛੜ ਕੇ ਜੀਵਾਂ ਦਾ ਕੀ ਹਾਲ ਹੈ, ਪਾਣੀ ਤੋਂ ਵਿਛੜ ਕੇ ਪਪੀਹੇ ਦਾ ਕੀ ਹਾਲ ਹੈ। ਕਹਿਣ ਲੱਗੇ ਤਿਵੇਂ ਰੱਬ ਦੇ ਨਾਮ ਤੋਂ ਵਿਛੜ ਕੇ ਵਿਸਰਿਆ ਜਿਹਨਾਂ ਨਾਮ ਤਿਨਾੜਾ ਹਾਲ, ਕੌਣ ਉਹਨਾਂ ਦਾ ਹਾਲ ਕਿਹੋ ਜਿਹਾ ਹੋਵੇਗਾ ਜਦੋਂ ਫਿਰ ਉਹਨਾਂ ਦਾ ਮਿਲਾਪ ਹੁੰਦਾ ਜਿਵੇਂ ਪਾਣੀ ਦਾ ਬਨਸਪਤੀ ਨਾਲ। ਤਿਵੇਂ ਇੱਧਰ ਆ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਉਹ ਵੀ ਫਿਰ ਚੇਤੇ ਕਰਕੇ ਬਾਣੀ ਨਾਲ ਜੁੜ ਕੇ ਗੁਰਮੁਖ ਪਿਆਰਾ ਇਹ ਜੀਵ ਆਤਮਕ ਤੌਰ ਦੇ ਉੱਪਰ ਰਸ ਵਾਲਾ ਹੋ ਜਾਂਦਾ, ਹਰਿਆ ਭਰਿਆ ਹੋ ਜਾਂਦਾ, ਉਹ ਜਿਹਦਾ ਚਰਨ ਕਮਲ ਸਿਉਂ ਪਿਆਰ, ਜਿਹਦਾ ਗੁਰੂ ਦੀ ਚਰਨਾਂ ਨਾਲ, ਗੁਰੂ ਦੀ ਬਾਣੀ ਨਾਲ, ਗੁਰੂ ਦੀ ਸਿੱਖਿਆ ਨਾਲ, ਗੁਰੂ ਦੇ ਉਪਦੇਸ਼ ਨਾਲ ਜਿਹਦਾ ਪਿਆਰ ਹੈ। ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਇਹ ਦੋਨੋਂ ਪੋਜ਼ੀਟਿਵ ਪੰਕਤੀਆਂ ਨੇ। ਹਾਂ ਬਾਚੀ, ਉਹਨਾਂ ਦਾ ਮਨ, ਉਹਨਾਂ ਦਾ ਤਨ, ਭਾਵ ਮਨ ਤਨ ਕਰਕੇ ਉਹ ਇੱਕੋ ਪਰਮਾਤਮਾ ਦੇ ਨਾਲ ਜੁੜੇ ਨੇ, ਉਹਨਾਂ ਦਾ ਪਿਆਰ ਬਣਿਆ ਹੋਇਆ ਹੈ। ਪਾਤਸ਼ਾਹ ਜੀ ਕਹਿੰਦੇ ਨੇ ਬਸ ਉਹ ਇਸ ਕਰਕੇ ਇੱਕੋ ਨਾਮ ਦਾ ਉਹਨਾਂ ਨੂੰ ਆਸਰਾ, ਇੱਕੋ ਮਾਲਕ ਦਾ ਉਹਨਾਂ ਨੂੰ ਆਸਰਾ, ਕਿਉਂਕਿ ਮਨ ਤਨ ਕਰਕੇ ਜੁੜ ਗਏ। ਮਨ ਤਨ ਰਤਾ ਸੱਚ ਰੰਗ, ਹੁਣ ਇਹਦੇ ਅਗੇਂਸਟ ਕੀ ਆ? ਵਿਖਿਆ ਰੰਗ ਭੂੜਾ ਵਿਆ, ਦਿਸਣ ਸੱਭੇ ਛਾਰ, ਵਿਖਿਆ ਵਿਸ਼ੇ ਵਿਕਾਰ, ਵਿਖਿਆ ਜ਼ਹਿਰ, ਵਿਖਿਆ ਪਦਾਰਥ। ਵਿਖਿਆ ਦਾ ਅਰਥ ਹੈ ਉਹ ਚੀਜ਼ ਜਿਹੜੀ ਸਾਨੂੰ ਪਰਮਾਤਮਾ ਨਾਲੋਂ ਤੋੜੇ, ਜਿਹੜੀ ਦੁੱਖਦਾਈ ਹੋਵੇ। ਪਾਤਸ਼ਾਹ ਕਹਿੰਦੇ ਨੇ ਇਹਦਾ ਜਿਹੜਾ ਰੰਗ, ਇਹਦੀ ਜਿਹੜੀ ਤਸਵੀਰ, ਇਹਦੀ ਜਿਹੜੀ ਪਹਿਚਾਣ ਹੈ, ਇਹ ਕੌੜੀ ਹੈ, ਇਹ ਝੂਠੀ ਹੈ। ਵਿਖਿਆ ਰੰਗ ਕੂੜਾ ਵੇ ਆ, ਦਿਸਣ ਸੱਭੇ ਛਾਰ, ਕਹਿਣ ਲੱਗੇ ਦੇਖਣ ਲਈ ਸਾਰੇ ਨਿਕੰਮੇ, ਸਾਰੇ ਸਵਾਹ ਦੀ ਤੁਲ ਨਹੀਂ। ਫਿਰ ਕਹਿੰਦੇ ਨੇ ਹਰ ਅੰਮ੍ਰਿਤ ਬੂੰਦ ਸੁਹਾਵਣੀ, ਮੇਰੇ ਸਾਧੂ ਪੀਵਣ ਹਾਰ। ਹੁਣ ਵਿਸ਼ਵ ਵਿਕਾਰਾਂ ਦੇ ਅਗੇਂਸਟ ਕੀ ਆ? ਪਰਮਾਤਮਾ ਦੇ ਨਾਮ ਦੀ ਵਿਚਾਰ, ਅੰਮ੍ਰਿਤ ਬੂੰਦ। ਜਦੋਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਕਰਾਂ, ਸ਼ੁਰੂ ਵਿੱਚ ਇੱਕ ਪੰਕਤੀ ਕਹੀ ਆ, ਕਿਨਕਾ ਏਕ ਜਿਸ ਜੀਵ ਸਾਵੈ। ਕਿਨਕਾ ਆਪਾਂ ਜਾਣਦੇ ਕਿਤਨਾ ਕੁ, ਥੋੜ੍ਹਾ ਜਿਹਾ।
ਜੇ ਕਿਤੇ ਕਿਰਪਾ ਕਰਕੇ ਕਿਣਕਾ ਕਿਣਕਾ ਸਾਡੇ ਚਿੱਤ ਵਿੱਚ ਵਸਾ ਦੇਵੇ ਤਾਂ ਕਿ ਮੈਂ ਮਾਂ ਗੁਣੀ ਨਾਮ ਸਾਡੇ ਕੋਲ ਤਾਂ ਭੰਡਾਰੇ ਆਖ ਨਾ ਇੰਨਾ ਅਥਾ ਸਾਗਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ। ਇਹਦੇ ਵਿੱਚੋਂ ਸਾਨੂੰ ਕਿਣਕਾ ਮਿਲਣਾ, ਇੰਨਾ ਮੀਂਹ ਪੈਂਦਾ ਇੱਕ ਬੂੰਦ ਮਿਲਣੀ, ਕੇਵਲ ਇੱਕ ਬੂੰਦ ਉਹਨੂੰ, ਇੱਕ ਬੂੰਦ ਵਾਸਤੇ ਪਰਮਾਤਮਾ ਉਹਦੇ ਲਈ ਇੰਨਾ ਮੀਂਹ ਪਾਉਂਦਾ, ਸਾਨੂੰ ਇੱਕ ਕਿਣਕਾ ਨਾਮ ਜਾ ਚਾਹੀਦਾ। ਇਹਦੇ ਕਰਕੇ ਸਾਨੂੰ ਇੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਗਰ ਦਿੱਤਾ ਆ, ਬਾਣੀ ਦਿੱਤੀ ਆ, ਤਾਂ ਕਿ ਗੁਰਸਿੱਖਾ ਪਰਖਿਆਲ ਕਰਨਾ ਮੀਂਹ ਪੈਂਦਾ ਆਵੇ ਪਪੀਹਾ ਬੈਠਾ ਰਹੇ ਮਿਲੇਗਾ ਉਹਨੂੰ, ਬਾਣੀ ਦਾ ਪ੍ਰਕਾਸ਼ ਹੋਵੇ, ਬਾਣੀ ਦਾ ਪ੍ਰਵਾਹ ਚੱਲਦਾ ਹੋਵੇ, ਅਸੀਂ ਬੈਠੇ ਰਹੀਏ, ਅਸੀਂ ਇਸ ਜਿੱਥੇ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ, ਜਿੱਥੇ ਝਿਮ ਝਿਮ ਵਰਸ ਹੈ ਅੰਮ੍ਰਿਤ ਧਾਰਾ, ਇੱਥੇ ਨਾ ਆਈਏ, ਇੱਥੇ ਨਾ ਆ ਕੇ ਲਾਹਾ ਲਈਏ, ਸੱਕ ਜਾਣੇ ਫਿਰ ਸਾਡਾ ਹਾਲ ਉਹੀ ਹੋਵੇਗਾ ਜੇ ਪਪੀਹਾ ਪਹਿਲਾਂ ਅਰਦਾਸਾਂ ਕਰਦਾ ਅਤੇ ਮੁੜ ਕੇ ਘੁਰਨੇ 'ਚ ਬੈਠਾ। ਅਸੀਂ ਅਰਦਾਸਾਂ ਕਰਦੇ, ਹਰ ਇੱਕ ਨੂੰ ਪੁੱਛ ਲਓ ਕੀ ਚਾਹੀਦਾ, ਨਾਮ ਚਾਹੀਦਾ, ਵਾਕਈ ਚਾਹੀਦਾ, ਹਰ ਹਾਲਤ ਚਾਹੀਦਾ ਆ, ਜਿੰਨੇ ਨਾਮ ਆ, ਜਿੰਨੇ ਦਾਨ ਆ, ਦਾਨਾਂ ਵਿੱਚੋਂ ਸਿਰਮੌਰ ਆਖਿਆ ਨਾਮ ਦਾਨ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਲਾਸਟ ਕਹਿੰਦੇ ਹਾਂ ਦਾਨਾ ਸਿਰਦਾਨ ਨਾਮ ਦਾਨ, ਇਹ ਕੇਵਲ ਅਤੇ ਕੇਵਲ ਗੁਰੂ ਕੋ ਮਿਲਦਾ ਹੈ, ਸਤਿਗੁਰ ਸਿੱਖ ਕੋ ਨਾਮ ਧੰਨ ਤੇ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮੇਰਾ ਸਾਧੂ ਪੀਵਣ ਹਾਰ, ਵਣ ਤੈਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਉਪਾਰ, ਇਸ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਸਾਰੀ ਬਨਸਪਤੀ, ਸਾਰਾ ਘਾਹ ਹਰਿਆ ਭਰਿਆ ਹੋ ਗਿਆ, ਮੌਲ ਗਿਆ, ਮੌਲੀ ਧਰਤੀ ਮੌਲਿਆ, ਆਕਾਸ਼ ਘੱਟ ਘੱਟ ਮੌਲਿਆ, ਆਤਮ ਪ੍ਰਗਾਸ ਪਾਤਸ਼ਾਹ ਜੀ ਕਹਿੰਦੇ ਨੇ ਉਹ ਵਾਹਿਗੁਰੂ ਬੜਾ ਸਮਰੱਥ ਆ, ਉਹ ਸਭ ਕੁਝ ਕਰਨ ਕਾਰਨ ਦੀ ਤਾਕਤ ਰੱਖਦਾ, ਉਹ ਜਾਵੇ ਜੋ ਚਾਹਵੇ ਸੀ ਉਹ ਕਰਦਾ ਹੈ, ਜੇ ਸਮਾਤੀ ਬੂੰਦ ਪਪੀਹੇ ਨੂੰ ਦੇ ਸਕਦਾ, ਸੱਕ ਜਾਣੀ ਤੈਨੂੰ ਵੀ ਉਹ ਨਾਮ ਦੀ ਦਾਤ ਦੇਵੇਗਾ। ਫਿਰ ਉਹਦੇ ਅੱਗੇ ਅਰਦਾਸ ਕਰਿਆ ਕਰੀਏ, ਉਹਦੇ ਬਾਰੇ ਜਾਣਕਾਰੀ ਤਾਂ ਮਿਲ ਗਈ, ਉਹ ਕੀ ਉਹ ਕਰਦਾ ਕੀ ਆ, ਅਤੇ ਜੇ ਉਹਦੇ 'ਚੋਂ ਇਹ ਗੁਣ ਨੇ ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣਹਾਰ, ਉਹਨੂੰ ਮਿਲਣ ਦੀ ਇੱਛਾ ਆ, ਲੋਚਾ ਆ ਮਨ ਦੀ, ਤਮੰਨਾ ਆ, ਲੇਕਿਨ ਮਿਲਾ ਕਿਵੇਂ, ਉਹ ਬਖਸ਼ਿਸ਼ ਕਰਦਾ ਆ, ਉਹਦੀ ਰਹਿਮਤ ਆ, ਅਸੀਂ ਤਾਂ ਚਾਹੁੰਦੇ ਹਾਂ ਮਿਲਣਾ, ਉਹ ਆਪ ਕਿਰਪਾ ਕਰਦਾ ਕਿ ਤੂੰ ਬਖਸ਼ਿਸ਼ ਕਰਦਾ। ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹੋ, ਤਿੰਨ ਕੇ ਸਦਵਲ ਹਾਰ, ਜਿਹਨਾਂ ਸਤ ਸੰਗੀਆਂ, ਜਿਹਨਾਂ ਗੁਰਮੁਖ ਪਿਆਰਾ ਨੇ ਪ੍ਰਭੂ ਪ੍ਰਾਪਤ ਕਰ ਲਿਆ, ਜਿਹਨਾਂ ਨੂੰ ਸੇਵਾ ਮਿਲ ਗਈ, ਸੰਗਤ ਮਿਲ ਗਈ, ਬਾਣੀ ਮਿਲ ਗਈ, ਨਾਮ ਮਿਲ ਗਿਆ, ਪਾਤਸ਼ਾਹ ਕਹਿੰਦੇ ਨੇ ਮੈਂ ਉਹਨਾਂ ਤੋਂ ਸਾਦਕੀ ਕਰਨਾ ਤਾਂ ਕਿ ਮੈਂ ਉਹਨਾਂ ਦੀ ਸੰਗਤ ਕਰਾਂ, ਉਹਨਾਂ ਦੇ ਪਾਸੋਂ ਮੈਨੂੰ ਵੀ ਪਰਮਾਤਮਾ ਦਾ ਨਾਮ ਜਪਣ ਦਾ ਕੋਈ ਢੰਗ ਤਰੀਕਾ ਮਿਲ ਸਕੇ। ਸੰਗਤ ਦਾ ਕਾਰਨ ਇਹ ਆ ਕਰਨ ਦਾ, ਜਿਨੀ ਸਖੀਏ ਪ੍ਰਭ ਪਾਇਆ ਹੋ ਤਿੰਨ ਕੈ ਸਦ ਬਲਹਾਰ, ਪਾਤਸ਼ਾਹ ਕਹਿੰਦੇ ਨੇ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਰ, ਹੇ ਵਾਹਿਗੁਰੂ ਦਾਸ ਨਾਨਕ ਦੀ ਤੇਰੇ ਅੱਗੇ ਅਰਦਾਸ ਹੈ, ਮਿਹਰ ਕਰ, ਤੇਰਾ ਸ਼ਬਦ ਤੇਰਾ ਨਾਮ ਮੇਰੇ ਜੀਵਨ ਨੂੰ ਸਵਾਰਨ ਵਾਲਾ ਆ, ਜਿਵੇਂ ਮਾਂ ਬੱਚੇ ਨੂੰ ਸਵਾਰਦੀ ਆ ਤਿਵੇਂ ਗੁਰੂ ਸਾਨੂੰ ਸਵਾਰਦਾ ਆ, ਸਾਨੂੰ ਸਮਝਾਉਂਦਾ, ਮਾਂ ਸਿੱਖਿਆ ਦਿੰਦੀ ਸਮਝਾਉਂਦੀ ਆ, ਗੁਰੂ ਵੀ ਇਵੇਂ ਸਮਝਾਉਂਦੇ ਆ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜਦੋਂ ਝਿੜਕਦੇ ਆ, ਜਦੋਂ ਮਾਰਦੇ ਕੁੱਟਦੇ ਆ, ਸੱਚ ਜਾਣੋ, ਇਸੇ ਕਰਕੇ ਅਸੀਂ ਸਵਰ ਜਾਈਏ, ਅਸੀਂ ਚੰਗੇ ਬਣੀਏ, ਚੰਗੇ ਸਿੱਖ ਬਣੀਏ, ਜਿਵੇਂ ਮਾਂ ਮਾਂ ਚਾਹੁੰਦੀ ਸਾਨੂੰ ਚੰਗੇ ਬੱਚੇ ਬਣਾਉਂਦੇ। ਜਿਨੀ ਸਖੀਏ ਪ੍ਰਭ ਪਾਇਆ ਹੋ ਤਿੰਨ ਕੈ ਸਦ ਬਲਹਾਰ, ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ, ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ, ਸਾਵਣ ਦਾ ਮਹੀਨਾ ਉਹਨਾਂ ਸੁਹਾਗਣਾਂ ਲਈ ਆ, ਉਹਨਾਂ ਮਿਲਾਪ ਵਾਲਿਆਂ ਵਾਸਤੇ ਆ, ਉਹਨਾਂ ਚੰਗੀਆਂ ਗੁਰਮੁਖਾਂ ਵਾਸਤੇ ਆ, ਜਿਨ੍ਹਾਂ ਦਾ ਸੰਬੰਧ ਉਹਦੇ ਨਾਲ ਹੋ ਗਿਆ, ਜਿਨ੍ਹਾਂ ਨੇ ਸਮਝ ਲਿਆ ਸਾਵਨ ਤਿੰਨਾਂ ਸੁਹਾਗਣੀ, ਅਤੇ ਸੁਹਾਗਣਾਂ ਦੇ ਗਲਾਂ ਵਿੱਚ ਪਾਏ ਹਾਰ ਚੰਗੇ ਲੱਗਦੇ ਆ, ਸੁਹਾਗਣਾਂ ਦਾ ਕੀਤਾ ਸ਼ਿੰਗਾਰ ਚੰਗਾ ਲੱਗਦਾ ਆ, ਸੁਹਾਗਣਾਂ ਹੁਣ ਤਾਂ ਚੰਗਾ ਜੇ ਉਹਨਾਂ ਦਾ ਮਿਲਾਪ ਆ, ਜੇ ਉਹਨਾਂ ਦਾ ਜੋੜ ਆ, ਸਾਡਾ ਵੀ ਕੀਤਾ ਹੋਇਆ ਇਹ ਧਾਰਮਿਕ ਲਿਬਾਸ ਪ੍ਰਵਾਨ ਹੈ ਤਾਂ ਜੇ ਸਾਡਾ ਗੁਰੂ ਦੇ ਨਾਲ ਪਿਆਰ ਆ, ਗੁਰੂ ਤੋਂ ਬਿਨਾਂ ਹੋਰ ਦੂਜਾ ਕੋਈ ਵੀ ਨਹੀਂ, ਸਮਰਪਿਤ ਹਾਂ ਆਪਣੇ ਗੁਰੂ ਨੂੰ, ਅਤੇ ਗੁਰੂ ਜੀ ਵੀ ਉਵੇਂ ਪਿਆਰ ਕਰਦੇ, ਉਵੇਂ ਜੀਵਨ ਦੇ ਸੁੱਖ ਦਿੰਦੇ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ। ਇਹ ਕੋਈ ਸਿੱਖਿਆਵਾਂ ਸਾਨੂੰ ਜੋ ਆਪਾਂ ਨੂੰ ਗੁਰੂ ਪਾਤਸ਼ਾਹ ਨੇ ਦਿੱਤੀਆਂ, ਆਪਾਂ ਰਲ ਮਿਲ ਕੇ ਵਿਚਾਰੀਆਂ ਨੇ, ਸਾਵਣ ਦਾ ਮਹੀਨਾ ਸ਼ੁਰੂ ਹੋਇਆ, ਅਰਦਾਸ ਆ, ਵੈਸੇ ਸਿੱਖ ਤਾਂ ਰੋਜ਼ ਅਰਦਾਸ ਕਰਦਾ, ਆਪਾਂ ਸਵੇਰੇ ਵੀ ਕਰਦੇ, ਸ਼ਾਮ ਵੀ ਕਰਦੇ ਹਾਂ,
ਸਾਡੇ ਜੀਵਨ ਵਿੱਚ ਜਦੋਂ ਕੋਈ ਨਵੀਂ ਚੀਜ਼ ਆਉਂਦੀ ਆ, ਨਵਾਂ ਹਫ਼ਤਾ ਸ਼ੁਰੂ, ਅਰਦਾਸ, ਨਵਾਂ ਦਿਨ ਆਇਆ, ਨਵਾਂ ਮਹੀਨਾ ਆਉਂਦਾ, ਹੁਣ ਆਪਾਂ ਨਵੇਂ ਸਾਲ 'ਤੇ ਵੀ ਲਾ ਪਏ ਅਰਦਾਸਾਂ ਕਰਨ ਵੀ ਨਵਾਂ ਸਾਲ ਚੜਿਆ, ਅਰਦਾਸ ਕਰੀਏ ਜੀ 2026 ਚੜ੍ਹਦੀ ਕਲਾ ਵਾਲਾ ਹੋਵੇ, 2027 ਚੜ੍ਹਦੀ ਕਲਾ ਹੋਵੇ। ਇਵੇਂ ਹੀ ਇਹ ਮਹੀਨਾ ਜਿਹੜਾ ਸ਼ੁਰੂ ਹੋਇਆ, ਇਸ ਮਹੀਨੇ 'ਚ ਸਤਸੰਗਤ ਕਰੀਏ, ਬਾਣੀ ਪੜ੍ਹੀਏ, ਸੇਵਾ ਕਰੀਏ, ਸੰਸਾਰਕ ਕਿਰਤਕਾਰ ਕਰੀਏ, ਆਪਣੇ ਪਿਆਰ ਪਰਿਵਾਰ, ਆਪਣੇ ਬੱਚਿਆਂ, ਆਪਣੇ ਮਾਂ ਬਾਪ, ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲਾਪ ਰੱਖੀਏ, ਉਹਨਾਂ ਤੋਂ ਵੀ ਸੁੱਖ ਪ੍ਰਾਪਤ ਕਰੀਏ, ਗੁਰੂ ਦੇ ਚਰਨਾਂ ਨਾਲ ਜੁੜ ਕੇ ਵੀ ਸੁੱਖ ਪ੍ਰਾਪਤ ਕਰੀਏ। ਧੰਨਵਾਦ ਜੀ ਆਇਆਂ ਨੂੰ, ਭੁੱਲਾ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸਭ ਦੂਤਾਂ ਗਾਓ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਗ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸੱਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੂ ਪਿਆਰੂ, ਸੱਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈਂ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗੇ ਆਈਆਂ ਬੁਰੇ ਆਈਆਂ, ਵਾਚੇ ਧਰਮ ਹਦੂਰ।

ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਏ ਅਰਜਨ ਹਰਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋਇ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਇ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਦੇਸ਼ ਜੀ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਠ ਕੀਤਾ ਉਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਕਰ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਜਤ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਮਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਾਦਾ ਰਾਖਾ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਵਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ

ਕਿਰਪਾ ਨਿਧਾਨ ਅੰਤਰਜਾਮੀ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਪਾਵਨ ਹਜ਼ੂਰੀ ਅੰਦਰ ਸੰਧਿਆ ਵਕਤ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਹੋਇਆ ਹੈ ਉਪਰੰਤ ਸ਼ਬਦ ਕੀਰਤਨ ਅਤੇ ਆਪ ਜੀ ਨੇ ਕਿਰਪਾ ਕੀਤੀ ਹੈ ਅੱਜ ਸਾਵਣ ਦਾ ਮਹੀਨਾ ਬਖਸ਼ਿਸ਼ ਕੀਤਾ ਹੈ ਸਾਵਣ ਦੇ ਮਹੀਨੇ ਦੀ ਕਥਾ ਵਿਚਾਰ ਹੋਈ ਹੈ ਆਨੰਦ ਸਾਹਿਬ ਜੀ ਦੇ 6 ਪੌੜੀਆਂ ਦੇ ਜਾਪ ਹੋਏ ਅਗਾਧ ਬੋਧ ਬਾਣੀ ਪੜ੍ਹਦਿਆਂ ਸੁਣਦਿਆਂ ਕੀਰਤਨ ਕਥਾ ਕਰਦਿਆਂ ਤੋਂ ਹੋਈਆਂ

ਕਰਨੀ ਸੱਚੇ ਪਾਤਸ਼ਾਹ ਜੀਓ ਪਿਛਲਾ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਕਰਵਾਇਆ ਹੈ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਸਾਵਣ ਦਾ ਮਹੀਨਾ ਬਖਸ਼ਿਸ਼ ਕੀਤਾ ਹੈ ਮਹਾਰਾਜ ਇਹ ਮਹੀਨਾ ਵੀ ਬਾਣੀ ਪੜ੍ਹਦਿਆਂ ਸੰਗਤ ਕਰਦਿਆਂ ਸਿਮਰਨ ਕਰਦਿਆਂ ਬਤੀਤ ਕਰਾਉਣਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਹੈ ਦੇਗ ਨੂੰ ਭੋਗ ਲਾਓ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਕਿਰਪਾ ਕਰੋ ਸਰਬੱਤ ਸੰਗਤ ਨੂੰ ਪਾਵਨ ਮੁੱਖ ਵਾਕ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਪਹੀ ਅਕਾਲ ਕੀ

ਜਪ ਪੂਰਨ ਹੋਈ ਆਸਾ ਬਿਲਾਵਲ ਮਹਲਾ ਪੰਜਵਾ ਰਾਤੀ ਵਾਉ ਨ ਲਗਈ ਪਾਰ ਬ੍ਰਹਮ ਪ੍ਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲੱਗਾ ਨ ਪਹਾਈ ਸਤਿਗੁਰ ਪੂਰਾ ਭੇਟਿਆ ਜਿਨ ਪੰਥ

ਮਨ ਮਹਿ ਚਿਤ ਵਉ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪੈ।

ਘਰ ਕਰੇ ਹੋਕਾ ਦੂਜਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰ ਗੁਰ ਏਕੋ ਵੇਦ ਅਨੇਕ ਬਾਬਾ ਜੈ ਘਰ ਕਰਦੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸੋਏ ਜਸਿਆ ਖੜੀਆਂ ਪਹਿਰਾ

ਕਾਲ ਸਨਾਤਰੀ ਮਹੱਲਾ ਪਹਿਲਾ ਗਗਨ ਮੈਂ ਹਾਲ ਰਵ ਜਨ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਰੂਪ ਅਮਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਮਸਵਾ ਜਨ ਤੇਰੀ ਰਹਾਉ ਸਹਿਸ ਭਵ ਨੈਨ ਨਨ ਨੈਨ ਹੈ ਹੈ ਤੋਹੇ ਕਉ ਸਹਿਸ ਮੂਰਤ ਨਨਾਏਕ ਪਦ ਗੰਧ ਬਿਨ ਹੈ ਸਭ ਗੰਧੇ ਜਲਤ ਮੋਰ ਸਭ ਮੈਂ ਹੈ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦੇ ਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਪਾਰਿੰਗ ਕਉ ਹੋਏ ਜਾ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਿਵ ਮੰਡਲ ਮੰਡਾ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕੱਢਣ ਦੌਤ ਪੁੰਨ ਵੱਡਾ ਹੇ ਰਹਾਉ ਸਾਖਤ ਹਰ ਰਸ ਸਾਧ ਨ ਜਾਣਿਆ ਤਿਨੇ ਅੰਤਰ ਮੈਂ ਕੰਡਾ ਹੇ ਜੋ ਜੋ ਚਲ ਹੈ ਚੁੱਪੈ ਚੁੱਪ ਪਾਵੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੀ ਦੁੱਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰਨਾਮੇ ਹੀ ਖਾਟ ਚਲਹੋ ਹਰ ਲਾਹਾ ਦਿਨ ਸਰੈਣਾਰੇ ਮਨ ਗੁਰਮਿਲ ਕਾਛੁਆਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ

ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗ ਆਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਿ ਅਵਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਮੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਰ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲਬੜਿਆਈ ਹੁਕਮ ਹੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀ ਸੇ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਵੇ ਕਹ ਨਾ ਕੋਈ ਗਾਵੇ ਕੋ ਤਾਣ ਹੋਵੇ ਸਤਾਣ ਗਾਵੇ ਕੋ ਦਾਤ ਜਾਣਾ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੀ ਤਨ ਖੇ ਹੀ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖਾ ਹਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟੋ ਦਿੰਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸਾ ਵੀ ਪ੍ਰਵਾਹ ਸਾਚਾ ਸਾਹਿਬ ਸੱਚ ਨਾਈ ਭਾਖੇ ਆ ਭਾਉ ਪਾ ਰੱਖਿਆ ਹੈ ਮੰਗਾ ਹੈ ਦੇਹ ਦੇਹ ਤਾਤ ਖਰੀਦਾ ਤਾਰ ਫੀਰ ਕੇ ਅੱਗੇ ਰੱਖੀ ਆ ਜੇ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਆ ਜਿਸ ਨੂੰ ਧਰ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦੀ ਮੁੱਖ ਦੁਆਰੂ ਨਾਨਕ ਏਵੈ ਜਾੜੀਐ ਸਭ ਆਪੇ ਸਚਿਆਰੂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁੜੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੀ ਨਾਈ ਕਰੀ ਜੇਤੀ ਸਿਰ ਟੋਪਾਈ ਵੇਖਾਵਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗਚਾਰੇ ਆਰ ਜਾ ਹੋਰ ਦੇ ਸੋਹਣੀ ਹੋਏ ਨਵਾਂ ਕੰਡਾ ਵਿੱਚ ਜਾਣੀ ਨਾਲ ਚੱਲਾ ਸਭ ਕੋਏ ਚੰਗਾ ਨਾਮ ਰਖਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਾਦਰ ਨਾ ਆਵਈ ਤਾਂ ਵਾਤਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਾਈ ਜੇ ਤਿਸ ਗੁੜ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤਵਲ ਆਕਾਸ ਸੁੜਿਆ ਦੀਪਲੂ ਪਾਤਾਲ ਸੁੜਿਆ ਪੋਹੇ ਨਾ ਸਕਿਆ ਕਾਲ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਈਸਰ ਬਰਮਾ ਇੰਦ ਸੁੜਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗ ਅਤਨ ਭੇਦ ਸੁਣਿਆ ਸਾਸ ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪ੍ਰਭਾ ਮਹਿਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੁਕਾਹ ਪਿੱਛਾ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੁੱਧ ਹੋ ਮੰਨਾ ਸਗਲ ਭਵਨ ਕੀ ਸੁੱਧ ਮੰਨਾ ਮੋਹਿ ਚੋਟਾਂ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਢਾਕ ਨ ਪਾਏ ਮੰਨਾ ਪਸਮ ਪ੍ਰਗਟ ਜਾਏ ਮੰਨਾ ਮਗਨ ਚੱਲਾ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ
ਮੰਨੈ ਪਾਵਹਿ ਮੁਖ ਦੁਆਰੁ, ਮੰਨੈ ਪਰਵਾਰ ਸਾਧ ਹਰਿ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਾਵਹਿ ਨ ਭਿਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ, ਪੰਚ ਪ੍ਰਵਾਣ ਪੰਚ ਪ੍ਰਧਾਨ, ਪੰਚੇ ਪਾਵਹਿ ਦੁਰਗਹਿ ਮਾਨ, ਪੰਚੇ ਸੁਹਿ ਦਰ ਰਾਜਾਨ, ਪੰਚਾਂ ਕਾ ਗੁੜੀ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣਾ ਨਾਹੀ ਸਮਾਰੁ, ਧਾਉਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝਿਆ ਹੋਵੈ ਸਚਿਆਰ, ਤਬਲਾ ਉੱਪਰ ਕੀਤਾ ਭਾਰ, ਧਰਤੀ ਹੋਰ ਪ੍ਰੈ ਹੋਰ ਹੋਰ, ਤਿਸਤੇ ਭਾਰਤ ਲੈ ਕਮਜ਼ੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾਵ, ਇਹੋ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹਰੂਪ, ਕੀਤੀ ਦਾਤ ਜਾਣਾ ਕੌਣ ਕੂਤ ਹੈ, ਕੀਤਾ ਪਸਾਉ ਇੱਕ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕੌਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਏਕ ਵਾਰੂ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮਤ ਰੰਕਾਰੂ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਓ, ਅਸੰਖ ਗ੍ਰੰਥ ਮੁੱਖ ਵੇਦ ਪਾਠੁ, ਅਸੰਖ ਜੋਗ ਮਨ ਰਾਹ ਦੱਸ।

ਕਾਤੂ ਸਦਾ ਸਲਾਮਤ ਨਿਰੰਕਾਰੂ ਅਸੰਖ ਨਾਵੂ ਅਸੰਖ ਥਾਵੂ ਅਗਮ ਅਗਮ ਸੰਖ ਲੋ ਸੰਕਾਹਾ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰਸਯੋਗ ਵਿਖਾਣ ਜਿਨ ਇਹ ਲਿਖੇ ਤੇ ਸਿਰਣ ਆਹੀ ਜੇ ਫਰਮਾਹੀ ਤਿਵ ਤਿਵ ਪਾਹੀ ਜੇਤਾ ਕੀਤਾ ਤੇਤਾ ਨਾਓ ਵਿਣਦਾਵੈ ਨਾਹੀ ਕੁਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋਖੇ ਹੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਉਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਹੋ ਤੀਰ ਤਪ ਦਇਆ ਦਾ ਦਾਂਡੋ ਜੇ ਕੋ ਪਾਵਤ ਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾਤੀ ਮਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਇਸ ਵਾਸਤਾ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰੂ ਕਵਣ ਤੇ ਤੀਮਾਹ ਕਵਣ ਜਿਤ ਹੋਵਾ ਆਕਾਰੂ ਵੇਲ ਨ ਪਾਈਏ ਪੰਡਤੀ ਜੀ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀ ਆ ਜੇ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤਬਾਹੁ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰਿਆ ਕਾ ਕਿਵ ਸਾਲਾ ਹੀ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣ ਅੱਗਾ ਗਿਆ ਨ ਸੋ ਹੈ ਪਾ ਤਾਲਾ ਪਾ ਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕ ਬਾਤ ਸਹਿਸ ਅਠਾਰਾਂ ਕਹਿਣ ਤੇ ਬਾ ਅਸਲੂ ਇੱਕ ਧਾਤ ਲੇਖਾ ਹੋ ਤਾ ਲਿਖਿਆ ਲਿਖਾ ਹੋ ਵਰਨਾਸ ਨਾਨਕ ਵੱਡਾ ਆਖਿਆ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨ ਪਾਈਆ ਨਦੀਆ ਅਤੈ ਵਾਹ ਪਵਹ ਸਮੁੰਦ ਨ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਸਮਰ ਹੋਣਾ ਵੀ ਸਹਿ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨਾ ਕਰਨਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤ ਨ ਪਾ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ ਜੇਵੜ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣਾ ਸੋਏ ਜੀਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨ ਤਮਾਏ ਕਿਤੇ ਮੰਗਾ ਜੋ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟਾ ਹੋਵੇ ਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾ ਹੀ ਖਾਹੇ ਕਿਤੇ ਅਦੋ ਭੋਗ ਸਦ ਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਖਲਾਸੀ ਭਾੜੇ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੀਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਪੇ ਕੇ ਜਿਸ ਨੂੰ ਬਖਸੇ ਸਿਫਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮਲ ਗੁਣ ਮੁਲ ਵਪਾਰ ਮੁਲ ਵਪਾਰੀ ਅਮਲ ਭੰਡਾਰ ਮੁਲਿਆ ਵਹਿ ਮੁਲਾ ਜਾਹੇ ਮੁਲ ਭਾਏ ਮੁਲਾ ਸਿਮਾਹੇ ਮੁਲ ਧਰਮ ਮੁਲ ਦੀਬਾਣ ਮੁਲ ਤੁਲ ਅਮਲ ਪ੍ਰਵਾਣ ਅਮੁਲ ਬਖਸੀਸ ਅਮੁਲ ਨਿਸਾਨ ਅਮੁਲ ਕਰ ਮੁਲ ਫਰਮਾਣ ਮੁਲ ਮੁਲ ਆਖੇ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਹੈ ਪੜੇ ਗ੍ਰਹਿ ਖਿਆਣ ਆਖੇ ਬਰਮੇ ਆਖੇ ਇੰਦੋ ਆਖੇ ਗੋਪੀ ਤੈ ਗੋਬਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਡਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠੜ ਜਾਹੇ ਇਤੇ ਕੀਤੇ ਹੋਰ ਕਹੇ ਹਿਤਾ ਆਖਣ ਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਾ ਲਿਖਿਆ ਸਿਰ ਗਵਾਰਾ ਗਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਹੈ ਸਰਬ ਸੰਭਾਲੇ ਵਾਜੇ ਨਾਦ ਅਨੇਕਾਂ ਸੰਖਾ ਕੀਤੀ ਭਾਵਣ ਹਾਰੇ ਕੀਤੇ ਰਾਗ ਪਰੀ ਸਿਵ ਕਹੀਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਹੈ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ
ਗਾਵੇ ਈਸ਼ਰ ਬ੍ਰਹਮਾ ਜੀ ਵੀ ਸੋਹਣ ਸਦਾ ਸਵਾਰੀ ਗਾਵੇ।

0: ਦਾਸਨ ਬੈਠੀ ਜੀਵਤ ਅੰਦਰ ਨਾਲੀ ਗਾਵਹਿ ਚਿਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਕੀਸਰ ਜੁਗ ਜੁਗ ਵੇਦਾ ਨਾਲੀ ਗਾਵਹਿ ਮਹੋਣੀ ਮਨਮੋਹਣ ਸੁਰਗਾ ਮਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਣ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਨੋ ਗਾਵਹਿ ਜੋਤ ਭਾਵਣ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੀ ਗਾਵਣ ਸੇ ਮੈਂ ਚਿਤਨੇ ਆਵਣ ਨਾਨਕ ਵਿਚਾਰੇ
1: ਸੋਈ ਸੋਈ ਸਦਾ ਸਾਹਿਬ
0: ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾ ਸੀ ਰਤਨਾ ਦਿਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹੇ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਾਗ ਜੀਤ ਆਦੇਸ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਇੱਕੋ ਬੇਸ ਭੁਗਤ ਗਿਆਨ ਦਇਆ ਭੰਡਾਰਨ ਕਟਕੜ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੁਕਾਰ ਚਲਾ ਬਹਿ ਲਿਖੇ ਅਵੈ ਭਾਗ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸੋ ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤਿਵ ਚਲਾਵੈ ਜਿਵ ਹੋਵੈ ਫੁਰਮਾਨ ਉਹ ਹੋ ਵੇਖੈ ਉਹ ਨਾਨਦ ਨਿਆਵੈ ਬਹੁਤਾ ਇਹੋ ਵਿਡਾਣ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਬਾਰੂ ਕਰ ਕਰ ਵੇਖੈ ਸਿਰਜਨ ਹਾਰੂ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸੋ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲਾਗੇੜਾ ਆਖੀਐ ਇੱਕ ਨਾਮ ਜਗਦੀਸ ਇਤਰਾਹ ਪਤ ਪਬੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆ ਕਾਸ ਕੀਤਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪਹ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਜੁਗਤੀ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਂ ਪ੍ਰਕੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇਤੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵਾਨੀ ਸਾਨ ਕੱਚ ਪਕਾਈ ਉਥਾ ਪਾਏ ਨਾਨਕ ਗਾਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੈਂ ਕੀਤੇ ਕੀਤੇ ਧੂਪ ਦੇਸੋ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸੋ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤਨ ਰਹਿੰਦੋ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤੇ ਗਿਆਨ ਖੰਡ ਮੈਂ ਹੈ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਬ ਖੰਡ ਕੀ ਬਾਣੀ ਰੂਪ ਤਿੱਥੈ ਘਾੜ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਾਹੇ ਪਿੱਛਾ ਪਛਤਾਏ ਤਿੱਥੈ ਘੜੀਐ ਸੁਰਤ ਮਾਤਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੀ ਰੂਪ ਨਕਥਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ तिथा खंड मंडल पर पांडव जे को कथा तायंत नंत तथा लो अलो अकारो जेव जो हुक्म तुवे तिवकार विक्षा विक्षा कर विचारो नानक कथनं करड़ा सारु जात पहारा तीर जिसने आर अहरन मत वेद हथियार पाओ खला अग्न तपताओ पांडा पाओ मृत तित टालो कड़िया शब्द सची टकसालो जिनको नदर कर्म तुनकार नानक नदरी नदर निहालो श्लोक पावन गुरु पाणी पिता माता धरत महत दिवस रात दुई दाई दाया खेला सगल जगत

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਛਪੈ ਛੰਦ ਤੈ ਪ੍ਰਸਾਦ, ਚੱਕਰ ਚਿਹਨ ਅਰ ਵਰਣ, ਜਾਤ ਅਰ ਪਾਤ ਨਿਹ ਜਿਹ ਰੂਪ ਰੰਗ, ਅਰ ਰੇਖ ਭੇ ਕੋ ਕਹਿਣ ਸਕਤ ਕਿਹੇ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤ ਤੋਜ ਗਹ ਜੈ ਕੋਟ ਇੰਦਰ ਇੰਦਰਾਣ, ਸਾਹਿ ਸਾਹਣ ਗਣ ਜੈ ਤ੍ਰਿਭਉਣ ਮਿਹੀ ਪੋ, ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤਬ ਸਰਬ ਨਾਮ ਕਥਾ ਕਮਨ, ਕਰਮ ਨਾ ਵਰਣ ਸਮਾਤੇ। ਭੁਜੰਗ ਪ੍ਰਿਆਤ ਛੰਦ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਰੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਇ, ਨਮਸਤੰਗ ਜਾਇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰ, ਨਮਸਤੰਗ ਧਰਮੰ, ਨਮਸਤੰਗ ਨਾਮੰ, ਨਮਸਤੰਗ ਧਾਮੰ, ਨਮਸਤੰਗ ਜੀਤੇ, ਨਮਸਤੰਗ ਭੀਤੇ, ਨਮਸਤੰਗ ਬਾਹੇ, ਨਮਸਤੰਗ ਟਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੁਏਕਾ, ਨਮਸਤੰਗ ਨਿਕਾਏ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤਰਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੋਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤ ਸ੍ਰਮੇ, ਨਮਸਤੰਗ ਜਰਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਬੇ, ਨਮਸਤ ਸਜਬੇ, ਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਭਨਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮੋ ਸਰਬ ਧੰਦੇ, ਨਮੋਸਤ ਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖ, ਨਮੋ ਸਰਬ ਭੋਖ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤੈ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਭੂ ਹੈ, ਲੇਖ ਹੈ, ਭੇਖ ਹੈ, ਨਾਮ ਹੈ, ਕਾਮ ਹੈ, ਅਤੇ ਹੈ, ਪੇ ਹੈ, ਜੀਤ ਹੈ, ਭੀਤ ਹੈ, ਤਰਮਾਨ ਹੈ, ਨਲਹਨ ਹੈ, ਤ੍ਰਿਵਰਗ ਹੈ, ਸਰਗ ਹੈ, ਨੀਲ ਹੈ, ਨਾਦਿਆਂ, ਜੀ ਹੈ, ਜਾਦ ਹੈ, ਜਨਮ ਹੈ, ਵਰਨ ਹੈ, ਭੂਤ ਹੈ, ਭਰਨ ਹੈ, ਗੰਜ ਹੈ, ਭਾਂਜਿਆਂ, ਝੂਦਿਆਂ, ਝਾਂਜਿਆਂ, ਮੀਕਾਂ, ਪੀਕਾਂ, ਤੰਦ ਹੈ, ਬੰਦ ਹੈ, ਨਿਰਬੂਜ ਹੈ, ਸੂਜ ਹੈ, ਕਾਲ ਹੈ, ਜਾਲ ਹੈ, ਲਾਹ ਹੈ, ਜਾਹ ਹੈ, ਨੰਤ ਹੈ, ਮਹੰਤ ਹੈ, ਅਲੀਕ ਹੈ, ਨਰਸਰੀਕ ਹੈ, ਨਿਰਲੰਬ ਹੈ, ਸਮ ਹੈ, ਗਮ ਹੈ, ਜਮ ਹੈ, ਭੂਤ ਹੈ, ਸੂਤ ਹੈ, ਅਲੋਕ ਹੈ, ਸੋਕ ਹੈ, ਕਰਮ ਹੈ, ਭਰਮੈ, ਅਜੀਤ ਹੈ, ਭੀਤ ਹੈ, ਬਾਹ ਹੈ, ਗਾਹ ਹੈ, ਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆਤ ਛੰਦ। ਨਮੋ ਸਰਬ ਮਨ ਸਮਸਤ ਨਿਧਾਨੇ, ਨਮੋ ਦੇਵ ਦੇਵੇ ਭੇਖੀ ਭੇਵੇ, ਨਮੋ ਕਾਲ ਕਾਲੇ, ਨਮੋ ਸਰਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥ ਨਸੰਗੀ ਪਮਾਤੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਨ ਤਾਨੇ, ਨਮੋ ਨਿਟ ਨਿਟੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਤ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਤੇ, ਸਮਸਤੀ ਵੇ ਪੁੱਤੇ, ਕਲੰਕੰਕ ਬਿਨਾਨੇ, ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੀ, ਨਮੋ ਅਸਤ੍ਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀਏ ਭਰਮੀਏ ਭੋਗੀਏ ਭੁਗਤੇ, ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਪ੍ਰੇ ਦੇਵੇ ਸੋ ਧਰਮੇ, ਨਮੋ ਰੂਹ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹ, ਨਮੋ ਭੂ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਸਨਾਨੰਗ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾ ਸਚਦਾਨੰਦ ਸਰਵੰਗ ਪ੍ਰਣਾਸੀ, ਅਨੂਪੇ ਰੂਪੇ ਸਮਸਤ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ, ਅਦ ਉਰਦ ਅਰਦੰਗ ਅਗੰਗ ਉਹ ਘਰਤਾ,
परम परम परमेश्वरं प्रस्पालं सदां सर्वदां सिद्धदातं दयालं छेदी भेदियां नाम काम समसु प्राजी समसस्ताम तेरा जोर चाचरी छांदे चले हैं थले हैं पीते हैं पे हैं प्रभु हैं जुग हैं देश हैं पी सैं पुज हम प्रिया छंद अगादे अबादे आनंदे स्वरूपे नमस्कार मान्य समस्त धने नमस्तवंग नाथे नमस्तवंग परमाथे नमस्तवंग अगंजे नमस्तवंग पंजे नमस्तवंग अकाले नमस्तवंग पाले नमो सर्वदेशे नमो सर्वपेशे नमो राजराजे नमो साजे नमो साह साहे नमो माह माहे नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृशंग नमो सर्वकृष्ण नमो सर्वरंगे त्रिपंगे अनंगे नमो जीव जीवंग नमो बीज बीजे अखिजे अपीजे समसंग प्रसिजे कृपालंग स्वरूपे कुकर्मंग परनासी सदा सर्वदा हृदय सदंग निवासी चरपट छंद प्रसाद अमृत कर्मे अमृत धर्मे अखल जोगे अचल भोगे अचल राजे अटल साजे अखल तरमंगला कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रुवाल छंद प्रसाद आद रूप नाद मूर्त जौन पुरख पारु सर्व मंत्र मान देव पेवारु दारु सर्व पालक सर्व कालक सर्व को पुन कालु जतर तत्र बराजि अवधूत रूप रसालु नाम ठाम न जात जाकर रूप रंग न देख आद पुरख दार मूर्ता जौन आद असेख देश और न भेष जाकर रूप रेख न राग जतर तत्र दिशा विशा हो फैल्यो अनुराग नाम काम विहीन पेख तता मुन जाए सर्व मन सर्वत्र मन सदै मनता हे एक मूर्त अनेक दर्शन कीन रूप अनेक खेल खेल अखिल खेल अंत को फिर एक देपे उन जान ही जह वेद और कतेब रूप रंग न जात पासो जान ही कह जेब तात मात न जात जाकर जन वर्ण बहीन चक्र बकर फिराए चतर चक मन ही पुर तीन लोग चौदह की बिखा जग जापई जह जाप आद देव अनाद मूर्त थाप्यो सब जे थाप परम रूप पनीत मूर्त पूर्ण पुरख पारु सर्व सबर च्यो संयम पवगण भजन हार कालहीन कला संयुक्त अकाल पुरख देश धर्म धाम सुपरम रात भूता लाक भेस अंग राग नंग जाक जात पात नाम गर्भगंजन दुष्ट भजन मुकुल काम आप रूप अमीक अन उसत एक पुरख अवधूत गर्भगंजन सरपंध आदि रूप सूत अंग हीन अभंग नात्म एक पुरख पार सर्व लायक सर्व कायक सर्व को प्रत पार सर्वगंता सर्वहंता सर्व त्यन भेख सर्व शास्त्र न जाने ही जय रूप रंग अरेख परम वेद पुराण जाक नेत भाक नित कोट सिमरत प्राण शास्त्र न आवई वह चित मद पार छंद प्रसाद गुण गण उदार महमा अपार आसन भंग पनंगर भव प्रकाश निस्तर दास आजन बाहु साहन साहु राजन राज भानन भान देवन देव उपमा महान इंद्रन इंद्र बालन बाल रंकर रंक कालन काल अनपूत अंग अभंग गात मित पार गुण गण उदार मोन गण प्रणाम ने भैने काम आत तुत प्रचंड मित गत अखंड आलिसा कर्म आदृष्टा धर्म सर्वा प्रणाडे अंडन बाडे चाचरी छंद प्रसाद गोबिंद मक्कन देव दारी पारे हरियंग करियंग हरियं करियं निर्नामे अकामे पुजं प्रयात छंद चतर चक्र कर्ता चतर चक्र हर्ता चतर चक्र दाने चतर चक्र जाने चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दाने चाचरी छंद न सत्र न मित्र न परमंग न पितर न कर्मंग न काये अजन्मंग अजाये न चित्र न मित्र परे है पवित्र
ਪ੍ਰਤੀਸਾ ਅਦਿਸਾ ਅਦ੍ਰਿਸਾ ਅਕ੍ਰਿਸਾਈ ਭਗਵਤੀ ਛੰਦ ਤਾ ਪ੍ਰਸਾਦ ਕਥਤੇ ਕੇ ਅਛਜ ਦੇਸਾਂ ਕੇ ਅਭਿਜ ਪੇਸਾਂ ਕੇ ਅਗੰਜ ਕਰਮਾਂ ਕੇ ਅਪੰਜ ਭਰਮਾਂ ਕੇ ਅਭਿਜ ਲੋਕਾਂ ਕੇ ਅਦੁੱਤ ਸੋਕਾਂ ਕੇ ਅਵਧੂਤ ਵਰਣਾਂ ਕੇ ਵਿਭੂਤ ਕਰਣਾਂ ਕੇ ਰਾਜਿੰਗ ਪ੍ਰਭਾਂ ਕੇ ਧਰਮੰਗ ਤੋਂ ਜਾਇ ਕੇ ਸੋਕ ਵਰਣਾਂ ਕੇ ਸਰਬਾ ਭਰਨਾ ਕੇ ਜਗਤੰਗ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਪਹਨ ਉਪੈ ਕੇ ਆਦਿ ਅਧੀਵੈ ਕੇ ਅਪ ਭੇਵੈ ਕੇ ਛਤਰੰਗ ਬਿਹੀਨੈ ਕੇ ਏਕਾ ਅਧੀਨੈ ਕੇ ਰੋਜੀ ਰਜਾ ਕੈ ਰਹੀਮਾ ਰਹਿ ਕੈ ਕੇ ਪਾਪ ਪੈ ਕੁਬਿਆ ਬੈ ਕੇ ਪਾਕ ਉਬਿਆ ਬਹਿ ਕੇ ਗੈਬੁਲ ਗਾਬੇ ਹੈ ਅਕੇ ਅਫਲ ਗੁਨਾਹੇ ਕੇ ਸਾਹਨ ਸਾਹੇ ਕੇ ਕਾਰਨ ਕੁਣਿੰਦ ਹੈ ਕੇ ਰੋਜੀ ਦੇਹਾਂ ਦਹਿ ਕੇ ਰਾਜ ਕਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨੇ ਹੈ ਕੇ ਸਰਬਤਰ ਦਾਨੇ ਹੈ ਕੇ ਸਰਬਤਰ ਗੌਣੇ ਹੈ ਕੇ ਸਰਬਤਰ ਭਾਉਣੇ ਹੈ ਕੇ ਸਰਬਤਰ ਦਿਸਾ ਹੈ ਕੇ ਸਰਬਤਰ ਪੇਸਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸਾਜਾ ਹੈ ਕੇ ਸਰਬਤਰ ਦੀਨਾ ਹੈ ਕੇ ਸਰਬਤਰ ਲੀਨਾ ਹੈ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ ਕੇ ਸਰਬਤਰ ਸੁਖੈ ਕੇ ਸਰਬਤਰ ਭੁੱਖੈ ਕੇ ਸਰਬਤਰ ਤ੍ਰਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨੈ ਸਦੈਵ ਪ੍ਰਧਾਨੈ ਕੇ ਸਰਬਤਰ ਜਾਪਿਐ ਕੇ ਸਰਬਤਰ ਥਾਪਿਐ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਆਕੁਲ ਅਲਾਮੈ ਕੇ ਸਾਹਿਬ ਕਲਾਮੈ ਕੇ ਉਸਨ ਵਜੂ ਹੈ ਤਮਾਮ ਰਜੂ ਹਮੇਸ਼ੁਰ ਸਲਾਮੈ ਸਲੀ ਖਤ ਬੰਦਾਮੈ ਗਨੀ ਮੁਲ ਸਕਸਤੈ ਗਰੀਬਲ ਪ੍ਰਸਤੈ ਬਲਾਂਤਲ ਮਕਾਨੈ ਜਿਮਿਨ ਰਜਮਾਨੈ ਤਮਿ ਜੋਤਮਾ ਮੈਂ ਰੁਜੁਲ ਨਧਾਨੈ ਹਰੀ ਫੁਲ ਰਜੀਮੈ ਰਜਾਇਕ ਯਕੀਨੈ ਅਨੇਕ ਕੁਲ ਤਰੰਗ ਹੈ ਭੇਦੈ ਭੰਗ ਹੈ ਜੀਜੁਲ ਨਿਵਾਜ ਹੈ ਗਨੀ ਮੁਲਖ ਰਾਜ ਹੈ ਨਿਰੁਕਤ ਸਰੂਪੈ ਤਿਰ ਮੁਕਤ ਵਿਭੂਤੈ ਪਰ ਭੁਗਤ ਪ੍ਰਭ ਸੁਜੁਗਤ ਸੁਧਾ ਹੰਸਦੈਵ ਸਰੂਪੈ ਭੇਦੀ ਅਨੂਪੈ ਸਮਤ ਉਪਰਾਜੈ ਸਦਬ ਸਾਜੈ ਸਮਸਤ ਸਲਾਮੈ ਸਤਾਬਲ ਕਾਮਨ ਨਿਰਬਾਸ ਰੂਪੈ ਗਾਦ ਰੂਪੈ ਓ ਅੰਗ ਆਦਿ ਰੂਪੈ ਨਾਥ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੀ ਤ੍ਰਿਵਰਗੰ ਤ੍ਰਿਬਾਦੇ ਅਗੰਜੇ ਅਗਾਦੇ ਸੁਭੰਗ ਸੁਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛੇਜ ਹੈ ਚੂਤ ਹੈ ਕਿ ਨਰਕ ਪ੍ਰਣਾਸੈ ਪ੍ਰਤਿਲ ਪ੍ਰਵਾਸੈ ਨਿਰੁਕਤ ਪ੍ਰਭਾ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪਰ ਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰ ਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਅਨੰਗ ਹੈ ਯਾ ਭੇਖ ਹੈ ਲੇਖ ਹੈ ਯਾ ਭਰਮੈ ਕਰਮੈ ਅਨਾਦੈ ਜੁਗਾਦ ਅਜੈ ਹੈ ਬਹਿ ਹੈ ਅਭੂਤਿਆਂ ਧੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਧ ਹੈ ਅਭਗਤ ਹੈ ਬੈਰੁਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸਮ ਹੈ ਅਗਮ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪੜ ਛੰਦ ਤਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮ ਸਰਬੰਗ ਧਰਮ ਸਰਬੰਗ ਜੁਗਤਾ ਸਰਬੰਗ ਮੁਕਤਾ ਰਛਾਬਲ ਛੰਦ ਤਾ ਪ੍ਰਸਾਦ ਨਮੋ ਨਰਕ ਨਾਸੇ ਸਦਾਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਬ ਸਾਥੀ ਅਗਾਦ ਸਰੂਪੇ ਨਿਰਬਾਦ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰ ਨ ਪੁੱਤਰ ਨ ਸੱਤਰ ਨ ਮਿੱਤਰ ਨ ਤਾਤਨ ਮਾਤਨ ਜਾਤਨ ਪਾਤੈ ਨਿਰਸਾਕੰ ਤ੍ਰੀਕੈ ਮਿਤੋ ਮੀਖ ਸਦੈਵ ਪ੍ਰਭੈ ਅਜੈ ਹਜਾ ਹੈ ਭਗਵਤੀ ਛੰਦ ਤਾ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਮੇਸੁਰ ਸਲਾਮੈ ਸਮਸਤ ਸਲਾਮੈ ਸਦੈਵਲ ਕਾਮ ਨਿਰਬਾਦ ਸੂੰ ਸਦੈਵਲ ਦਿਮਾਗ ਹੈ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਮੇਸੁਰ ਸਲਾਮੈ ਸਮਸਤ ਕਲਾਮੈ ਕੇ ਸਾਹਿਬ ਦਿਮਾਗ ਹੈ ਕੇ ਹੁਸਨ ਤਰਾਗੇ ਕੇ ਕਾਮਲ ਕਰੀਮੈ ਕੇ ਰਾਜ ਕਰਹੀਮੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰਹਿੰਦ ਹੈ ਕਰੀ ਮੁਲਕ ਮਾਲੈ ਕੇ ਹੁਸਨ ਜਮਾਲ ਹੈ ਗਰੀ ਮੁਲਖ ਰਾਜ ਗਰੀ ਬਲ ਨਿਵਾਜ ਹੈ ਹਰੀ ਫਲ ਸਿਕਨ ਹੈ ਹਰਾ ਸਿਲਪ ਕਨ ਕਲੰਕੰ ਪ੍ਰਣਾਸ ਸਮਸਤ ਨਿਵਾਸ ਹੈ
अकंजल गनीमै न जाय कर रही मैं समतल जबाह के साहब किराहे के नरकू प्रणास बहस्तल निवास है के सर्वल गवान है हमें सुल रवान है तमा मलत जी मैं समस्तल अजीज है परंग परमेश समस्तल अदीस है अदेसल अलेख है मेसल भेख है जिमिनल जवाह अमिकल माह करी मलक माले के जोरत जमाले के अतलंग प्रकाश है के मितो सुबास है के अजब स्वरूप है के मितो विभूत है के मितो उपसा है के आत्म प्रवाह है के अतलंग अनंग है के मितो भंग है मद पार छंद उत्ता प्रसाद मन मन प्रणाम गुण गर्म दम अरबर अगंज हर नर प्रपंज आन गन प्रणाम मन मन सलाम हर नर अखंड बर नर अमंड आन पहुनास मन मन प्रकाश गुण गन प्रणाम जल थल मदाम अंश जंग आसन भंग उपमा पार गात्मित उदार जल थल मंड दिस विस भंड जल थल महंत दिस विस बेअंत अनपहनास त्रित तात्रास आदन बाह एक दाह ओंकार आदि कथनी अनाद खाल खंड ख्याल गुरबर काल कर कर प्रणाम चित चरनाम छिजगात अजना बात अन चंजगात अनरंज बात अन टुट भंडार अन ठाट पार आडीठ धर्म अत ठीठ कर्म अणब्रन अनंत दाता महंत हर बोल मना छंद प्रसाद करणालय है अरकालय है खल खंडन है महमंडन है जगतेश्वर है परमेश्वर है कल कारण है सर्व बारण है त्रित के तन है जाके कर्ण है मन माने है जग जान है सर्वं पर है सर्वं कर है सर्व पास है सर्वनाश है करुणा कर है बेसम पर है सर्वेश्वर है जगतीश्वर है वहमंडस है खल खंडस है परते पर है करुणा कर है जप जप है तप तप है कृता कृत है अमृता अमृत है अमृता अमृत है करणा कृता कृता कृता धरणी त्रित अमतेश्वर है परमेश्वर है कृता कृता अमृता अमृता है अजबा कृता अमृता अमृता है निर्नायक है खलकायक है विश्वंभर है करुणालय है नृपनायक है सृपायक है भावपंजन है अर्गंजन है रिपतापन है जप जापन है अकलंकृत है सर्वाकृत है कर्ता कर है हर्ता हर है परमात्म सर्वयात्म आत्म बस है जस के जस है पुजंग प्रयाद छंद नमो सूर्य सूर्जे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग सांत रूपे नमो परम तत्त्व अतत्त्व रूपे

ਨਮ ਭੋਜ ਭੋਜੇ ਨਮ ਪਾਨ ਪਾਨੇ ਨਮ ਕਲਹ ਕਰਤਾ ਨਮ ਸ਼ਾਂਤ ਰੂਪੇ ਨਮੋ ਇੰਦ੍ਰ ਇੰਦ੍ਰ ਨਾਦ ਵਿਭੂਤੇ ਕਲੰਕਰ ਰੂਪੇ ਅਲੰਕਰ ਲੰਕੇ ਨਮੋ ਆਸਾ ਸਿਨੋ ਬਾਂਕ ਬੰਕੇ ਭੰਗੀ ਸਰੂਪੇ ਅਲੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਲੰਗੀ ਕਾਮੇ ਏਕ ਅਛਰੀ ਛੰਦ ਅਜਾਇ ਅਲਾਇ ਅਭੈ ਅਭੈ ਅਭੂ ਅਜੂ ਅਨਾਸ ਕਸ ਅਗੰਜ ਭੰਜ ਲਖ ਭਖ ਅਕਾਲ ਦਿਆਲ ਅਲੇਖ ਭੇਖ ਨਾਮ ਅਕਾਮ ਅਗਾਹ ਟਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਦੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੀ ਅਗੰਜਲ ਅਨਾਮੇ ਸਮਸਤਲ ਨਿਵਾਸੀ ਨਿਰਕਾਮੰਗ ਵਿਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਵਿਭੂਤੇ ਸਦਾ ਸੱਚ ਦਾ ਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀਮੇ ਹਰਿਅੰਗ ਕਰੀਅੰਗ ਕਰੀ ਮੁਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬੇਪੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸਰਾਭਗ ਸੁਧ ਸਮੂਹ ਸੁਧਨ ਕੇ ਦੇਖ ਪ੍ਰਿਯ ਘਰ ਜੋਗ ਜਤੀ ਕੇ ਸੂਰ ਸੁਧਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਮਨੇ ਕਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਕ ਸੇ ਕੂਦਤ ਕੋਟ ਤਰੰਗ ਕੁਰੰਗ ਸੇ ਕੂਦਤ ਪਾਵਨ ਕੇ ਗੌਨ ਕੋ ਜਾਤ ਨਵਾਰੀ ਭਾਰੀ ਭਜਨ ਕੇ ਭੂਪਲੀ ਬਿਦ ਨਿਆਵਸ ਸੀਸ ਨ ਜਾਤ ਪਚਾਰੇ ਇੱਥੇ ਭਏ ਤੋ ਕਹ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾ ਸਭ ਦੇਸ਼ ਤਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਗਜਾਨਕ ਸੁੰਦਰ ਹੀਨ ਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਨ ਜਤ ਵਿਚਾਰੇ ਸ੍ਰੀ ਭਗਵਾਨ ਭਜੇ ਬਿਨ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧੰਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇ ਅਨੇਕ ਸਿੱਖਾਏ ਵੇਦ ਪੁਰਾਣਕ ਤੇ ਪੁਰਾਣ ਜ਼ਮੀਨ ਜ਼ਬਾਨ ਸਬਾਨ ਕੇ ਵੇਖਾਏ ਪਵਨ ਆਹਾਰ ਜਤੀ ਜਾ ਧਾਰ ਸਭੈ ਸੁਭਜਾਰ ਹਜ਼ਾਰ ਕ ਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖਾਏ ਸਿੱਧ ਸੁਪਾਹਾ ਦੁਰੰਤ ਬਾਸੁ ਸਾਸਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲਾਂਗੇ ਤੋਰ ਅਰੀਨ ਮਰੋਨ ਮੁਆਸਨ ਮਾਤੇ ਮਤੰਗਨ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਅਪਾਰ ਬਡੇ ਬਿਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਿਲਿੰਦ ਮੁਆਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰੂ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣ ਨਾਇਕ ਜਾ ਚੁੱਕਾ ਨੇਕ ਸੋ ਇੱਕ ਦਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਪੈ ਭਾਣ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜਾ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਾਦ ਪੋ ਜੌਣ ਤਰ ਲੋਕੋ ਰਾਜ ਕਰਾਂਗੇ ਕੋਟਿ ਚ ਨਾਨਕ ਜਾਤ ਗਜਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜੰਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨਾ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਭਗਤ ਧਿਆਨ ਲਗਾਇਓ ਨਾਥ ਪ੍ਰਿਯੋ ਲੀਏ ਸਾ ਸਮੁੰਦਰ ਲੋਗ ਉਪਰ ਲੋਗ ਬਾਯੋ ਬਾਸਕੀ ਉਹ ਬਿਖੇ ਅਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਉਤਨ ਹੀ ਪ੍ਰਪਾਇਓ
काहूल पाहन पूतर सिरु काहूल लिंग गरे लटकायो काहू लख्यो हर अवाची दिशा में है काहू पछाह कोसी सुनवायो को भतान को पूजत है पास को मृतान को पूजन तायो कुर क्रिया और जो सब ही जग श्री भगवान को भेद न पायो को भतान को पूजत है पास को मृतान को पूजन तायो

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਹੀ ਦਸਵੀਂ ਕੱਬੇ ਉਬਾਚ ਬੇਨਤੀ ਚੌਪਾਈ ਅਮਰੀ ਕਰੋ ਹਾਦਰ ਛੰ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਵਾਰਾ ਅਮਰੇ ਦੁਸ਼ਟ ਸਭੈ ਤੁਮ ਕਾਬਹੋ ਆਪ ਹਾਦੈ ਮੋਹਿ ਬਚਾਵਹੁ ਸੁਖੀ ਬਸਾਈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰਿਐ ਸਭ ਬੈਰਨ ਕਉ ਆਦਿ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹ ਪਿਆਸਾ ਤੁਮ ਛਾੜ ਕੋਈ ਅਵਰਨ ਤਿਹਾਉ ਜੋ ਬਰਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਦੈ ਮੁਝੈ ਅਬਰੀਐ ਮਰਨ ਕਾਲ ਕਾ ਤ੍ਰਾਸ ਨੂੰ ਮਰੀਐ ਹੋ ਜੋ ਸਦਾ ਹਮਾਰੀ ਪੱਛਾ ਸ੍ਰੀ ਅਸਤੋ ਜੁ ਕਰੇ ਹੋ ਰੱਛਾ ਰਾਖ ਲੇ ਹੋ ਮੋਹ ਰਾਖਣ ਹਾਰੇ ਸਾਹਿ ਸੰਤ ਸਹਿ ਪਿਆਰੇ ਦੀਨ ਬੰਧ ਦੁਸਤਨ ਕੇ ਹੰਤਾ ਤਮਹ ਪੁਰੀ ਚਾਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਮਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਬ੍ਰਹਮਾ ਜੂ ਥੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਧਾਂਤੇ ਕੈ ਅਵਤਾਰਾ ਸੋਜ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਤ ਕੀਓ ਕਟ ਕਟ ਕੇ ਅੰਤ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਤੋ ਚੀਟੀ ਤੇ ਕੁੰਚਰ ਅਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬ ਆ ਕਰ ਕਰ ਤੋ ਕਬ ਹੂੰ ਤੁਮ ਮੈਂ ਮਿਰਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇਰਾ ਤਨਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨਿਲ ਅਨਦ ਸੰਭ ਤਾ ਕਾ ਮੂੜ ਉਚਾਰਦ ਭੇਦਾ ਜਾ ਕੋ ਭੇਵਨ ਪਾਵਦ ਭੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਥ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਜਿਤੀ ਬਰਣਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਦ ਸਜਾਉ ਪ੍ਰਥਮ ਸੰਸਾਰਾ ਏਕੈ ਰੂਪਾ ਨੂੰ ਬਸਰੂਪਾ ਰੰਗ ਭਇਓ ਰਾਪ ਕਹਿ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਥ ਦੀਨੀ ਕਹੁ ਭੋਲ ਰਾਜਾ ਹੋ ਬੈਠਾ ਕਹੁ ਸਿਮਟ ਭਇ ਸੰਕਰ ਕਾਠਾ ਸਿਗਰੀ ਸ੍ਰੇਠ ਦਿਖਾਏ ਅਚੰ ਭਵ ਆਦਿ ਜੁਗਾਤ ਸਰੂਪ ਸਜਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਅਸਿੱਖ ਸੰਘਰੋ ਦੁਰਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ ਕਰੋ ਰਣ ਕਹਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਰਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੂੰ ਸੰਕਟ ਸਪਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾ ਕੇ ਕਾਲ ਨਿਕਟ ਨਹਿ ਅਹੈ ਰੱਛਾ ਹੋਈ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾ ਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਠ ਛਾ ਸਭ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹਿ ਹੁਬਾਰਾ ਜਿਨਰ ਨਾਮ ਤਿਹਾਰੋ ਕਹਾ ਦਰ ਦੁਠ ਦੁਖ ਦੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਦੈ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ
ਸ੍ਰੀ ਅਸ ਧੁਜ ਜਪ ਹੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾ ਬੈਸੋਈ ਦੁਖ ਨਤ ਸਭਿਆ ਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ

ਸਭ ਸਰਨ ਅੰਗੀਕਾਰ ਉਹ ਕਰੇ ਤੇਰਾ ਅੰਕਾਰ ਸਭ ਸਵਰਨੰ ਸਭਨਾਂ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੁਮ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਏ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਣ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਣਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਏਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵਹਿ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਬ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਤਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਜਨ ਪਾਵੈ ਪਾਵੈ ਤਾਂ ਸੋਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਅਕਥ ਕੀ ਕਰਾ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ ਚਤੁਰਾਈ ਨ ਪਾਇਆ ਕਿਨਾਏ ਤੋ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨ ਇਹ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗਵਲੀ ਪਾਈਆ ਕੁਰਬਾਨ ਕੀਤਾ ਸਭ ਟਹੋਂ ਜਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਏ।

ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋਂ ਨ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖਤ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ।

ਇੱਕ ਵੇਕ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲਨ ਰਾਲੀ ਭਗਤਾ ਹਾ ਕੇਰੀ, ਬਿਖਮ ਮਾਰਗ ਚਲਣਾ, ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ, ਬਾਲਹੋਨੀ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦ ਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੇਬ ਤੂੰ ਚਲਾਹੇ ਤਿਵਾ ਚਲਾ ਜਿਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵੇ, ਹੇ ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵ ਚਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨਕਾ ਮਨ ਵਸਿਆ, ਜਿਨ ਧਰੋ ਲਿਖਿਆ ਆਇਆ। ਇੱਕ ਫਿਰਾ ਕਨੇਰੇ ਕਰਹਿ ਗੱਲਾਂ, ਗਲੀ ਕਿਨ ਨ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜਾ ਸਹਸਾ ਨਾ ਜਾਏ, ਨਾ ਜਾਏ ਸਹਸਾ ਕਿਤ ਸੰਜਮ ਰਹਿ, ਕਰਮ ਕਮਾਏ ਸਹਸਾ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਾਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਇਹ ਸਹਿਸਾ ਇਵਜਾਏ। ਜੀਹੋ ਮੈਲੇ ਬਾਹਰੋਂ ਨਿਰਮਲੋ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨ ਜਨਮ ਜੂਵੈ ਹਾਰਿਆ, ਇਹ ਤਸਨਾ ਵੱਡਾ ਰੋਗ ਲੱਗਾ, ਮਰਨ ਮਨਹੋ ਬੇਸਾਰਿਆ। ਵੇਦਾ ਮਹਿ ਨਾਮ ਉੱਤਮ, ਸੋ ਸੁਣ ਹੈ ਨਾਹੀ, ਫਿਰਾ ਜੋ ਬੇਤਾ ਲਿਆ, ਕਹਿ ਨਾਨਕ ਜਿਨ ਸਜ ਤਜਿਆ, ਕੂੜੇ ਲਾਗੇ ਤਿੰਨ ਜਨਮ ਜੂਹੈ ਹਾਰਿਆ। ਜੀਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀ, ਮਨਸਾ ਸੱਸ ਮਾਣੀ, ਜਨਮ ਰਤਨ ਜਿਨ ਖਟਿਆ, ਭਲੇ ਸੇਵਣ ਜਾਰੀ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰਨ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੇ। ਪਾਵੈ ਮੁਕਤ ਨਾ ਹੋਰ ਥਾ ਕੋਈ, ਪੁੱਛੋ ਬਿਵੇਕੀ ਅਜਾਏ, ਅਨੇਕ ਜੋਨੀ ਭਰਮਾਵੈ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਨ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਹੁ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹਰ ਰਚਨਾ, ਕਹਿ ਕਛੂ ਨਾ ਜਾਣੀ। ਚਿਤ ਜਿਨ ਕਾਹਰ ਲਿਆ ਮਾਇਆ, ਬੋਲਣ ਪੈਰਵਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮਰਤਾਏ, ਹੁਕਮਰਤਾਇਆ ਵੇਖੈ ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ।

ਤੇ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਇਸੇ ਜਨ ਜਾਗੇ ਜਿਨ ਹਰ ਮਨ ਮੱਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਹੈ ਪ੍ਰਤ ਪਾਲ ਕਰੇ ਸੋ ਕਿਉਂ ਮਨਹੁ ਵਸਾਰੀ ਹੈ ਮਨਹੁ ਕਿਉਂ ਵਸਾਰੀ ਹੈ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨਹੁ ਵਸਾਰੀ ਹੈ ਜੈਸੀ ਅਗਨ ਉਧਰ ਮੈਂ ਹੈ ਐਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਮਰਤਾਇਆ ਇਹ ਮਾਇਆ ਜਿਤਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚ ਮਾਇਆ ਪਾਇਆ ਅਰੇ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿ ਸਭ ਟਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲਾਏ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨੇ ਆਏ ਅਰੇ ਆਪ ਅਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਜਿਨ ਹਰ ਪੱਲੇ ਪਾਏ

ਮੂਰਤਿ ਤੈ ਜਚਰ ਹਰ ਰਸ ਪੱਲੇ ਨ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁ ਨ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ।

ਤਾਂ ਤੂੰ ਜਗ ਮਹਿ ਆਇਆ। ਅਰੇ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆ ਮਿਲਿਆ, ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ, ਇਸ ਜੱਗ ਮਹਿ ਆਏ ਕਹਿ। ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਮਸਾਇਆ। ਗੁਰਪ੍ਰਸਾਦੀ ਹਰ ਮਨ ਮਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪੁਰਵਾਣ ਹੋਵਾ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਇਹ ਨਿਤ ਰਹੋ ਮੇਰੇ ਹੋ, ਹਰ ਤੁਮ ਮਹਿ ਜੋ ਧਰੀ। ਹਰ ਬਿਨ ਅਵਰਣਾ ਦੇਖੋ ਕੋਈ, ਹਰ ਬਿਨ ਅਵਰਣਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ। ਉਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।

ਦ੍ਰਿਸ਼ਟ ਹੋਈ। ਏ ਸਰਮਲੋਹ ਮੇਰੇ ਹੋ ਸਾਚਾਏ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ ਸਰੀਰ ਲਾਏ। ਸੁਣੋ ਸਤਬਾਣੀ ਜਿਤ ਸੁਣੀ, ਮਨ ਤਨ ਹਰਿਆ ਹੋਵਾ ਰਸਨਾ ਰਸ ਮਾਣੀ। ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ। ਸਾਚਾਏ ਸੁਣਨਾ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖੈ। ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ, ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ।

ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਬੋ ਗਾਬੋ ਤਾਂ ਸੋਹਿਲਾ ਘਰ ਸਾਚਾ ਹੈ ਜਿੱਥੇ ਸਦਾ ਸਤਿਆ ਵਹਿ ਸੱਚੋ ਧਿਆਵੈ ਜਾਤ ਭਾਵੈ ਗੁਰਮੁਖ ਜਿਨਾ ਬੁਝਾ ਵੇਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵੇ ਆਨੰਦ ਸਨੋਹਵਣ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ।

ਨਾਨਕ ਜੀ ਉਪਾਏ ਕੇ ਲਿਖਣਾ ਵੇ ਤਨ ਬਹਾਲਿਆ ਉੱਥੇ ਸੱਚੇ ਹੀ ਅਚ ਨਿਬੜਿਆ ਚੁਣ ਵਾਕੜ ਜਮਾਲਿਆ ਥਾਉ ਨਾ ਪਾਇਨ ਘੂੜਿਆ ਮੁਕਾਲੇ ਦੁਜਕ ਚਾਲਿਆ ਤੇਰੇ ਨਾਇਰ ਤੇ ਸਿਚਣ ਗਏ ਹਾਰ ਗਏ ਸੇ ਠੱਗਣ ਵਾਲੇ।

ਪੌੜੀ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰ ਸਤਿਗੁਰੂ ਪਾਇਆ ਕੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰੂ ਜੇ ਮਿਲਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲਿਆ ਚ ਪਾਇਆ।

ਨਿਤ ਦੇਣ

0: सच्चा
1: साहिब एक तो ਸਾਧੂ ਮਿਲੀਏ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ।

ਪਿਲਾ ਤਨ ਵਿਚਾਰਿਆ

ਪਾਵਣਾ ਬੰਦਾ ਚੰਗਾ ਆਪਣਾ ਆਪ ਇਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੁੱਧ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ

ਸੇਵਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ। ਹੁਕਮ ਬਣੀਆਂ ਹੋਵੇ ਪਰਵਾਨ ਨਾ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨ ਜਿੰਨਿਆ ਸੋ ਫਲ ਪਾਏ ਸੀ। ਆ ਗੜ

ਕਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਵੱਡੋ ਵੱਡਾ ਵੱਡ ਮੇਦਨੀ ਸਿਰ ਧੰਦੇ ਲਾਇੰਦਾ,

ਆਪਣਾ ਦਸਨਾਈ ਸੋ ਚੁਣ ਕੱਢੀਆ ਕੀਤੋ ਆਪ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਡੀ ਹੈ ਜਾਣਾ ਨਹੀਂ ਹੈ ਜਗ ਤਾਂ ਕਾਇਤ ਕਰ ਹੰਡੀ ਹੈ ਬੰਦਾ ਕਿਸੇ ਨੇ ਆਖੀ ਹੈ ਪਰ ਅੱਖਰ ਇਹੋ

Why do you like it?

ਪਾਈਏ ਆਪਣਾ ਸਾਕਾਰ ਦੀ ਬੰਦਾ ਮੂਲ ਨਾ ਪੁੱਛੀ ਦੇ ਲੰਮੀ ਨਦ ਨਿਹਾਲੀ ਹੈ ਜੋ ਸਾਹਿਬ ਨਾਲ ਨਹਾਰੀ ਹੈ ਪਿਛਲਾ ਹੈ ਕਹਾਣੀ ਹੈ ਪਿਛਲਾ

ਵਾਹਿਗੁਰੂ ਜਪ ਮਨ ਨਾਮ ਏਕ ਪਾਰ ਜਪ ਮਨ ਨਾਮ ਏਕ ਪਾਰ ਜਪ ਮਨ ਨਾਮ ਏਕ ਪਾਰ

I

Why,

Trinidad, Basoko Pai.

ovako, ovako, ovako.

Ahora,

ਸਦਾ ਗੁਰਬਾਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗ ਨੇਕ ਨ ਜਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵੱਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧਕਾਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਵ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧੇ ਅੱਗੇ ਬਿਨਵਤਾ ਤੁਧੇ ਅੱਗੇ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹਨਾ ਜਾਣੇ ਮੇਰਾ ਤੀਨੇ ਤਾਪ ਨਿਵਾਰਨ ਹਾਰਾ ਦੁਖਾਂਤਾ ਸੁਖਰਾਸ ਪਾ ਕੋ ਬਿਗਨ ਨਾ ਕਉ ਲਾਗੈ ਜਾ ਕੀ ਪ੍ਰਭ ਅੱਗੇ ਅਰਦਾਸ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠ ਹੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਟੁੱਟੀ ਗੰਢਣ ਹਾਰ ਫੌਜਾਂ ਵਾਜਾਂ ਵਾਲੇ ਸਤਿਗੁਰੂ ਅੰਮ੍ਰਿਤ ਦੇ ਦਾਤੇ ਧਰਮ ਦੇ ਪਿਤਾ ਸਭ ਥਾਈਂ ਹੋਏ ਸਹਾਇ ਹਾਲਤ ਪਾਲਤ ਹੋਏ ਜੀ ਸਹਾਇ ਦਸਾਂ ਪਾਤਸ਼ਾਹ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਜ਼ਰਾ ਹਜ਼ੂਰ ਜਹਰਾ ਹਜ਼ੂਰ ਪ੍ਰਤੱਖ ਸਤਿਗੁਰੂ ਕਰਨਹਾਰ ਦੀਨ ਦਿਆਲ ਸਰਬਦਾਨ ਸੁੱਖਾਂ ਦੇ ਦਾਤੇ ਪੂਰਨ ਪੁਰਖ ਵਿਧਾਤੇ ਸਰਵ ਕਲਾ ਸਮਰੱਥ ਸਦ ਬਖਸ਼ੈਂਦ ਸਦ ਮਿਹਰਬਾਨ ਕਿਰਪਾਲੂ ਦਿਆਲੂ ਪਰਪਕਾਰੀ ਪਤਿਤ ਪਾਵਨ ਹਜ਼ੂਰ ਪਾਤਸ਼ਾਹ ਦੀ ਮਹਿਮਾ ਕਹੀ ਨਾ ਜਾਏ ਆਪ ਜੀ ਸਭ ਥਾਈਂ ਹੋਏ ਸਹਾਏ ਹਲਤ ਪਲਤ ਹੋਏ ਜੀ ਸਹਾਏ ਆਪ ਜੀ ਦੇ ਪਵਿੱਤਰ ਪਾਠ ਦਰਸ਼ਨ ਦਾ ਧਿਆਨ ਕਰਕੇ ਬੋਲੋ ਜੀ ਹਜ਼ੂਰ ਪਾਤਸ਼ਾਹ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਾਂ ਨਾਮ ਜਪਿਆ ਵਣ ਛਕਿਆ ਦੇਹ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਹਜ਼ਾਰ ਨੂੰ ਜ਼ਰਿਆ ਇਹਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਧਰਮ ਹੇਸੀ ਤੇ ਬੰਦ ਬੰਦ ਕਟਾਏ ਖੋਪੜੀਆਂ ਲਹਾਈਆਂ ਚਰਖੜੀਆਂ 'ਤੇ ਚੜ੍ਹੇ ਹਾਰਿਆਂ ਨਾਚੀ ਆਏ ਗਏ ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾਂ ਸਵਸਥਨ ਨਵਾਇਆ ਇਹਨਾਂ ਪੁਰਾਤਨ ਅਤੇ ਵਰਤਮਾਨ ਗੁਰਸਿੱਖਾਂ ਦੀ ਅਧਿਕਾਰੀ ਕਾਲ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੋਵੇ ਨਾਮ ਚੇਤਾ ਹੋਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਧ ਕੀ ਪੈ ਪੰਥ ਕੀ ਜੀਤ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਿਧਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਸਨਾਨ ਚੌਂਕੀਆਂ ਚੌਂਕ ਚੰਡੇ ਹੋਊਂਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਗੱਤਿਆਂ ਦੀ ਗੱਤ ਨਿਧੇਰਿਆਂ ਦੀ ਧੈਰ ਨਿਆਸਰਿਆਂ ਦੇ ਸੱਚੇ ਆਸਰੇ ਧੰਨ ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਦੇਨ ਦੁਨੀ ਦੇ ਵਾਲੀ ਵਾਲੀ ਹੈ ਕੁੱਲ ਕਾਇਨਾਤ। ਧੰਨ ਧੰਨ ਧੰਨ ਧੰਨ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਆਪ ਜੀਆਂ ਨੇ ਮਿਹਰਾਂ ਬਖਸ਼ਾਂ ਦਇਆ ਕੀਤੀ ਸੱਚੇ ਪਾਤਸ਼ਾਹ ਜੀ ਸਿਆਟਲ ਦੀਆਂ ਸੰਗਤਾਂ ਨੂੰ ਸੱਚੇ ਪਾਤਸ਼ਾਹ ਸਾਲਾਨਾ ਅਖੰਡ ਕੀਰਤਨ ਸਮਾਗਮ ਬਖਸ਼ੇ। ਉਸ ਦੌਰਾਨ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਲੈ ਕੇ ਸੱਚੇ ਪਾਤਸ਼ਾਹ ਆਪ ਜੀ ਆਸਾ ਜੀ ਦੇ ਵਾਰ ਕੀਰਤਨ ਹੋਏ ਆਪਦੀ ਗਾਧ ਬੋਧ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਗਲਤੀਆਂ ਦੀ ਮਾਫ਼ੀ ਬਖਸ਼ਣੀ, ਗਾਂ ਵਾਸਤੇ ਸੁਜੀ ਸਮਰੱਥ ਬਖਸ਼ਣੀ। ਆਪ ਜੀ ਨੇ ਸੱਚੇ ਪਾਤਸ਼ਾਹ ਲਾਹੀ ਬਾਣੀ ਦੇ ਅੰਮ੍ਰਿਤ ਰਸਮੇ ਕੀਰਤਨ ਕਰਾਇਆ। ਆਪਦਾ ਕੋਟਾਨ ਕੋਟਾਨ ਸ਼ੁਕਰ ਹੈ ਸੱਚੇ ਪਾਤਸ਼ਾਹ। ਇਸੇ ਤਰ੍ਹਾਂ ਹੀ ਇਸ ਅਮੋਲਕ ਸੱਚੇ ਪਾਤਸ਼ਾਹ ਜੀ ਕੀਰਤਨ ਨਿਰਮੋਲਕ ਹੀਰਾ ਨਿਸ਼ਕਾਮ ਕੀਰਤਨ ਦੀਆਂ ਦਾਤਾਂ ਬਖਸ਼ਦੇ ਰਹਿਣਾ, ਕੀਰਤਨ ਨੂੰ ਭਗਤੀ ਰੂਪ ਵਿੱਚ ਕਰਵਾਉਣ ਦੀ ਕਿਰਪਾ ਕਰਨੀ, ਸਭ ਸੰਸਾਰ ਵਿੱਚ ਸੱਚੇ ਪਾਤਸ਼ਾਹ ਨਾਮ ਬਾਣੀ ਦੇ ਪ੍ਰਵਾਹ ਬਖਸ਼ਣ ਦੀ ਕਿਰਪਾਲਤਾ ਕਰਨੀ, ਸਭ ਸੰਸਾਰ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਲਾ ਕੇ ਤਾਰਨ ਦੀ ਕਿਰਪਾਲਤਾ ਕਰਨੀ। ਸੱਚੇ ਪਾਤਸ਼ਾਹ ਜੱਗ ਖੁੱਲ੍ਹਾ ਫਿਰਦਾ ਮਹਾਰਾਜ, ਆਪ ਜੀ ਦੀ ਬਾਣੀ ਜੋ ਸੋਝੀ ਪਾ ਕੇ ਪਰਮੇਸ਼ਰ ਨਾਲ ਮਾਣ ਮਿਲਾਉਣ ਦੇ ਸਮਰੱਥ ਹੈ, ਇਸ ਬਾਣੀ ਨੂੰ ਸੱਚੇ ਪਾਤਸ਼ਾਹ ਸਮਝਣ ਅਤੇ ਇਸ ਬਾਣੀ ਉੱਤੇ ਚੱਲਣ ਦੀ ਸਮਰੱਥਾ ਬਖਸ਼ੋ ਸੱਚੇ ਪਾਤਸ਼ਾਹ। ਮਨ ਵਾਸਾ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਆਪ ਜੀ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਮਨ ਦਹਿ ਦਿਸ ਧਾਮ ਦਾ, ਮਨ ਲੋਚੈ ਬਰਿਆਈਆਂ, ਗੁਰਸ਼ਬਦ ਦੀ ਇਹ ਮਨਹੋੜੀ ਹੈ, ਗੁਰਸ਼ਬਦ ਦਾ ਪ੍ਰਕਾਸ਼ ਬਖਸ਼ੋ, ਗੁਰਸ਼ਬਦ ਦੀ ਕਮਾਈ ਬਖਸ਼ੋ। ਸੱਚੇ ਪਾਤਸ਼ਾਹ ਜਿਸ ਕਾਰਜ ਵਾਸਤੇ ਮਨੁੱਖਾ ਦੇਹੀ ਧਾਰ ਕੇ ਇਸ ਸੰਸਾਰ ਵਿਖੇ ਆਏ, ਸੋ ਕਾਰਜ ਦੀ ਸੋਝੀ ਬਖਸ਼ੋ, ਉਸ ਕਾਰਜ ਨੂੰ ਸੰਪੂਰਨਤਾ ਲਈ ਉੱਦਮ ਉਪਰਾਲੇ ਬਖਸ਼ੋ ਅਤੇ ਮਨ ਦੀ ਜਾਗਰਤਾ ਬਖਸ਼ਣ ਦੀ ਕਿਰਪਾਲਤਾ ਕਰਨ ਦੀ ਕਿਰਪਾਲਤਾ ਕਰਨੀ ਜੀ। ਇਹਨਾਂ ਖੁਸ਼ੀਆਂ ਨੂੰ ਲੈ ਕੇ ਪੰਜ ਅਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੋਈ, ਦੇਸ਼ ਜਾਂਦਿਆਂ ਹੋਈਆਂ ਅਨੇਕ ਪਾਦੀਆਂ ਸੁਖਮ ਗਲਤੀਆਂ ਭੁੱਲਾਂ ਨੂੰ ਖਿਮਾ ਕਰਦੇ ਹੋਏ, ਕਰੀਂ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ। ਆਪ ਜੀ ਨੂੰ ਭੋਗ ਲੱਗੇ ਸੀਤ ਪ੍ਰਸ਼ਾਦ ਸੰਗਤਾਂ ਵਿੱਚ ਟੁੱਟ ਵਰਤੇ, ਜੋ ਜੋ ਆਪ ਜੀ ਦਾ ਨਾਮ ਜੀ ਦਾ ਪ੍ਰਸ਼ਾਦ ਛਕੇ ਸੋਈ ਆਪ ਜੀ ਦਾ ਨਾਮ ਜਪੇ, ਸਵਾਸ ਸਵਾਸ ਦਿਨ ਰਾਤ ਜਪੇ। ਸਤਿਗੁਰ ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਆਪ ਜੀ ਦੀ ਖੇਤੀ, ਆਪ ਜੀ ਹੀ ਰਖਵਾਲੇ, ਮਾਰੇ ਕਿਰਪਾ ਕਰੋ ਖਾਲਸਾ ਪੰਥ ਨੂੰ ਏਕਤਾ ਬਖਸ਼ੋ, ਖਾਲਸਾ ਪੰਥ ਨੂੰ ਆਪਣਾ ਘਰ ਬਖਸ਼ੋ, ਖਾਲਸਾ ਪੰਥ ਨੂੰ ਸੱਚੇ ਪਾਤਸ਼ਾਹ ਸਭ ਸੰਸਾਰ ਦੀ ਸੇਵਾ ਕਰਨ ਦੇ ਯੋਗ ਬਣਾਓ। ਸੱਚੇ ਪਾਤਸ਼ਾਹ ਜੋ ਜਿਨ੍ਹਾਂ ਗੁਰਸਿੱਖਾਂ ਨੇ ਸ਼ਹੀਦੀਆਂ ਪਾਈਆਂ ਤਿਹਨਾਂ ਨੂੰ ਸੱਚੇ ਪਾਤਸ਼ਾਹ ਸ਼ਹੀਦੀਆਂ ਥਾਂ ਪਾਉਣੀਆਂ। ਸੱਚੇ ਪਾਤਸ਼ਾਹ ਜੀ ਜਿਹੜੇ ਜੇਲ੍ਹਾਂ ਵਿੱਚ ਅਜੇ ਤੱਕ ਵੀ ਜੇਲ੍ਹਾਂ ਦੇ ਵਿੱਚ ਬੰਦ ਹਨ, ਇਹਨਾਂ ਦੀਆਂ ਰਿਹਾਈਆਂ ਆਪ ਬਖਸ਼ੋ। ਸੱਚੇ ਪਾਤਸ਼ਾਹ ਪੰਥ ਨੂੰ ਬਲ ਬਖਸ਼ੋ, ਇਹਨਾਂ ਦੀਆਂ ਰਿਹਾਈਆਂ ਕਰ ਸਕੇ। ਦਾਤਾਰ ਪਿਤਾ ਜੀ ਆਪ ਦੇ ਵੱਸ ਸਭ ਕੁਛ ਹੈ, ਆਪ ਵੱਡ ਸਮਰੱਥ ਹੋ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨੀ ਸਭ ਸੰਸਾਰ 'ਤੇ ਸੁੱਖ ਵਰਤਾਉਣਾ। ਇਸ ਵੇਲੇ ਆਪ ਜੀ ਦੇ ਪਿੱਤਰ ਹੁਕਮ ਬਖਸ਼ਣ ਦੀ ਕਿਰਪਾਲਤਾ ਕਰੋ ਜੀ, ਹੁਕਮਾਂ ਨੂੰ ਸਮਝਣ ਦੀ ਬਲ ਬੁੱਧੀ ਬਖਸ਼ਣ ਦੀ ਕਿਰਪਾਲਤਾ ਕਰੋ ਜੀ, ਅਤੇ ਹੁਕਮਾਂ 'ਤੇ ਚੱਲਣ ਦੀ ਸਮਰੱਥਾ ਬਖਸ਼ਣ ਕਰਨ ਦੀ ਕਿਰਪਾਲਤਾ ਕਰੋ ਜੀ। ਹੋਈਆਂ ਸਭ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਕਰਨਾ, ਗਾਂ ਵਾਸਤੇ ਸੁਜੀ ਸਮਰੱਥ ਬਖਸ਼ਣੀ, ਆਪਣੀ ਸ਼ਰਨ ਵਿੱਚ ਪਾ ਕੇ ਰੱਖਣਾ। ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਆਪਦਾ ਪਵਿੱਤਰ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਦੁਰਾਗਿਆ ਪਈ ਅਕਾਲ ਕੀ।

ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸੱਜਣ ਸੱਚਾ

ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਅਨ ਮੋਹ ਕਾਲੇ ਉੱਠ ਜਾਹੇ। ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਅਨ ਮੋਹ ਕਾਲੇ ਉੱਠ ਜਾਹੇ। ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਨਾਨਕ ਸਾਈ ਭਲੀ ਪ੍ਰੀਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪੁਰੈ ਮੇਰੀ ਰਾਖ ਲਈ, ਗੁਰਪੁਰੈ ਮੇਰੀ ਰਾਖ ਲਈ, ਗੁਰਪੁਰੈ ਮੇਰੀ ਰਾਖ ਲਈ, ਗੁਰਪੁਰੈ ਮੇਰੀ ਰਾਖ ਲਈ।

ਅਮਰ ਸੁਖ ਪਾਇਆ ਚਰਨ ਕਮਲ ਰੱਖ ਮਨ ਮਾਹੀ ਚਰਨ ਕਮਲ ਰੱਖ ਮਨ ਮਾਹੀ ਪਾਕੀ ਸ਼ਰਨ ਪਰਿਓ ਨਾਨਕ ਦਾਸ ਪਾਕੀ ਸ਼ਰਨ ਪਰਿਓ ਨਾਨਕ ਦਾਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਨਾਲ ਇਹ ਅੱਜ ਦਾ ਜੋ ਦੀਵਾਨ ਹੈ ਚੜ੍ਹਦੀ ਕਲਾ ਵਿੱਚ ਸੰਪੂਰਨ ਹੋਇਆ ਹੈ। ਮਹਾਰਾਜ ਜੀ ਨੇ ਆਪਣੀ ਨਿੱਘੀ ਗੋਦ ਦਾ ਬਖਸ਼ਿਸ਼ ਕੀਤਾ ਹੈ ਆਨੰਦ। ਸੱਚੇ ਪਾਤਸ਼ਾਹ ਦਾ ਦੁਆਰਾ ਦੁਆਰਾ ਤੋਂ ਸ਼ੁਕਰਾਨਾ ਹੈ ਅਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਦੂਰੋਂ ਨੇੜਿਓਂ ਚੱਲ ਕੇ ਆਏ ਹਨ। ਅਤੇ ਇਸ ਜਿਹੜੇ ਆਪਣੇ ਹੋਰ ਰਹਿਣ ਵਾਲੇ ਪ੍ਰੋਗਰਾਮ ਹਨ, ਅੱਜ ਸ਼ਾਮ ਦਾ ਕੀਰਤਨ ਵੀ ਇੱਥੇ ਸਥਾਨ ਵਿਖੇ ਹੈ ਅਤੇ ਉਸ ਸਮੇਂ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ, ਕੱਲ੍ਹ ਦਾ ਵੀ ਅਤੇ ਕੱਲ੍ਹ ਸਵੇਰ ਦੀ ਆਸਾ ਦੀ ਵਾਰ ਅਤੇ ਕੱਲ੍ਹ ਰਾਤ ਨੂੰ ਰਹਿਣ ਸਫਾਈ ਕੀਰਤਨ ਸਾਰੇ ਇਸੇ ਸਥਾਨ 'ਤੇ ਹਨ। ਅਤੇ ਵੱਧ ਤੋਂ ਵੱਧ ਲਾਹੇ ਲੈਣ ਦੀ ਕਿਰਪਾਲਤਾ ਕਰਨੀ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Tamam, ben bildim.

diga. Fica. E até anda aqui a casa.

ਚੁੱਕ ਲੈਂਦੀ ਸੰਗਤ ਦੀ ਲੋੜ ਹੁੰਦੀ।

0: ਪਾਈਆ ਚਿਹਰ ਸੁਹਾਈ ਵਣਤਰ ਕਿਰਪਣ ਮੋਲਿਆ ਅੰਮ੍ਰਿਤ ਪਲ ਪਾਈ ਮਿਲ ਸਾਧੂ ਸੁਖ ਉਪਜਲਤ ਦੀ ਸਭ ਸਾਈ ਨਾਨਕ ਸਿਮਰੈ ਇੱਕ ਨਾਮ ਫਿਰ ਬਹੁ ਨਾਮ
1: ਬਹੁਤ ਸਾਸ।